तो पास सारे मिल के पढ़िए और जतन करिए जो गुरु ने सानू पूर्ने पाके दसे हैं किड़ा प्यार कीता गुरु ने साडे नाल असी भी जतन करिए उन्हूं प्यार करन उचारण करो श्री वाहे भाई शाह भाई गुरदास जी ने गुरसिख दा गुरसिख नाल कितना प्यार होना चाहिए किवें दस्या आख्या सिर उच्चा नीवे चरण सिर पैरी पांदे एक बड़ा सुंदर सवाल है सिर उच्चा है सब तो नीवे पैर हन भाई साहब कहिंदे ने फिर पैरां वाल सिर क्यों जांदे उन्हां कदमां दी की खूबी की है सारियां पैरां ते तां नहीं सिर झुक जांदा उचारण करो श्री सिर उच्चा नीवे चरण सिर पैरी पांदे मुंह अखी नक कन हथ दे पार उचांदे ये सारे चिन्ह उपर हन मुंह अखी नक कन हथ दे पार उचांदे हजूर कहिंदे ने सब चिन्ह छड पूजियन कदमां दी पूजा क्यों होंदी है वो कौन कर्म कमांदे वो कदम केड़ा कर्म करदे हन जिन्हां कदमां ते बदो बदी सिर झुक जांदा है उचारण करो श्री ਤਾਂ ਅਗਲੀਆਂ ਟੁਕਾਂ ਵਿੱਚ ਭਾਈ ਸਾਹਿਬ ਜਵਾਬ ਦੇ ਰਹੇ ਹਨ ਆਪ ਕਹਿੰਦੇ ਨੇ ਭਾਈ ਉਹ ਕਦਮ ਤਾਂ ਤਨਤਾ ਦੇ ਯੋਗ ਹਨ ਗੁਰ ਸ਼ਰਣੀ ਸਾਧ ਸੰਗਤੀ ਨੇ ਤੈਨੂੰ ਚੱਲ ਚੱਲ ਜਾਂਦੇ ਗੁਰੂ ਕੇ ਸਿੱਖ ਦੇ ਕਦਮ ਸਤ ਸੰਗਤ ਵੱਲ ਜਾਣ ਚੰਗੇ ਲੱਗਦੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਸਿੱਖ ਇਸ਼ਨਾਨ ਕਰਦਾ ਤੇ ਫਿਰ ਮੁਖ ਤੋਂ ਜਪ ਰਿਹਾ ਸ਼੍ਰੀ ਵਾਹਿਗੁਰੂ ਕਿਧਰ ਚਲੇ ਹੋ ਜੀ ਮੈਂ ਗੁਰਦੁਆਰੇ ਚਲੇ ਕਿੱਡੀ ਸੋਹਣੀ ਸੁਗੰਧੀ ਹੈ ਕਿਤਨੀ ਸੋਹਣੀ ਸੋਭ ਹੈ ਕਿਉਂਕਿ ਪਹਿਲੀ ਪੌੜੀ ਹੀ ਗੁਰਸਿੱਖੀ ਦੀ ਅੰਮ੍ਰਿਤ ਵੇਲੇ ਜਾਗਣਾ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆ ਕਿੱਡੀ ਪੌਜਲ ਬਣੀ ਹੋਈ ਸੀ 10 ਲੱਖ ਦਾ ਫੇਰਾ ਸੀ ਇਤਿਹਾਸ ਵਿੱਚ ਪੜ੍ਹੋ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਏਡੇ ਵੱਡੇ ਭੌਜਲ ਵਿੱਚ ਵੀ ਉਹਨਾਂ ਨੇ ਅੰਮ੍ਰਿਤ ਵੇਲਾ ਬਿਨਾਂ ਕੀਰਤਨ ਦੇ ਨਹੀਂ ਬਿਤਾਇਆ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਭਾਈ ਦਇਆ ਸਿੰਘ ਸਾਡਾ ਅਮਲ ਟੁੱਟ ਰਿਹਾ ਗਰੀਬ ਨਿਵਾਜ ਸਮਝ ਨਹੀਂ ਆਈ ਆਖਿਆ ਆਸ਼ਾ ਦੀ ਵਾਰ ਦੇ ਕੀਰਤਨ ਦਾ ਸਮਾਂ ਜਾ ਰਿਹਾ ਤੇ ਉੱਥੇ ਵੀ ਬਹਿ ਕੇ ਆਸ਼ਾ ਦੀ ਵਾਰ ਦਾ ਕੀਰਤਨ ਹੋਇਆ ਹੁਣ ਅਸੀਂ ਆਪਣੇ ਅੰਦਰ ਛਾਤੀ ਪਾਈਏ ਭਾਈ ਕਿਹੜਾ ਸੁੱਖ ਹੈ ਜੋ ਵਾਹਿਗੁਰੂ ਨੇ ਸਾਨੂੰ ਨਹੀਂ ਦਿੱਤਾ ਤੇ ਫਿਰ ਇਹਨੇ ਸੁੱਖ ਪ੍ਰਾਪਤ ਕਰਕੇ ਵੀ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਉਹਨਾਂ ਨੇ ਤਾਂ ਸਾਨੂੰ ਪੂਰਨੇ ਪਾ ਕੇ ਦੱਸੇ ਹਨ ਕਿ ਇਤਨੇ ਭੌਜਲ ਵਿੱਚ ਵੀ ਗੁਰੂ ਕੇ ਸਿੱਖ ਨੇ ਆਪਣਾ ਨਿਤਨੇਮ ਤਿਆਗਣਾ ਨਹੀਂ ਤੇ ਅਸੀਂ ਏਡਿਆਂ ਸੁੱਖਾਂ ਵਿੱਚ ਰਹਿ ਕੇ ਵੀ ਜੇ ਉਹਦਾ ਸ਼ੁਕਰਾਨਾ ਨਹੀਂ ਕਰਦੇ ਤਾਂ ਫਿਰ ਸਿੱਖ ਕਾਦੇ ਹੋਏ ਉਚਾਰਨ ਕਰੋ ਸ਼੍ਰੀ ਵਾਹਿ ਇਸ ਲਈ ਆਓ ਭਾਈ ਭਾਈ ਸਾਹਿਬ ਗੁਰਦਾਸ ਜੀ ਪੂਰਨੇ ਪਾ ਰਹੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਗੁਰੂ ਕੇ ਦਰਬਾਰ ਜਾਂਦੇ ਹਨ ਭਾਈ ਗੁਰਦਾਸ ਜੀ ਕਹਿੰਦੇ ਹਨ ਉਹਨਾਂ ਨੂੰ ਕਹਿ ਦਿਓ ਜਿਹੜੇ ਜੋੜੇ ਉਹਨਾਂ ਪਹਿਨੇ ਹਨ ਉਹ ਉਤਾਰ ਦੇਣ ਪਤਾ ਨਹੀਂ ਕਿਸ ਚਮੜੇ ਦੇ ਹਨ ਆ ਮੇਰੇ ਤਨ ਦੇ ਚਮੜੇ ਦੇ ਜੋੜੇ ਬਣਵਾ ਕੇ ਉਹਨਾਂ ਨੂੰ ਪਹਿਨਾ ਦਿਓ ਉਚਾਰਨ ਕਰੋ ਸ੍ਰੀ ਵਾਹਿ ਗੁਰ ਸ਼ਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ ਵਤਨ ਪਰ ਪੁਕਾਰ ਨੂੰ ਕਰ ਪਾਰ ਗੋਸਾਂਦੇ ਮੇਰੀ ਖੱਲੋਂ ਮੋਜਰੇ ਗੁਰਸਿੱਖਾਂ ਦਾ ਤੋ ਭਾਈ ਇਤਨੀ ਨਿਮਰਤਾ ਗੁਰੂ ਘਰ ਵਿੱਚ ਹੈ ਪਰਸ ਪਰ ਆਪਸ ਵਿੱਚ ਪਿਆਰ ਕਰੀਏ ਜਦੋਂ ਵੀ ਮਿਲੀਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਹਜ਼ੂਰ ਦਾ ਬਚਨ ਹੈ ਜਿਹੜਾ ਪਹਿਲਾਂ ਫਤਿਹ ਬੁਲਾਵੇਗਾ ਮੇਰਾ ਮੁੱਖ ਉਸ ਵੱਲ ਹੋਵੇਗਾ ਉਚਾਰਨ ਕਰੋ ਸ੍ਰੀ ਵਾਹਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਹੋਵੋ ਜੋਰੀ ਗੁਰਮੁਖ ਬੈਠੋ ਸਫਾ ਵਿਸ਼ਾ ਆ ਜੁੜੇ ਬੈਠੇ ਹੋ ਹਜ਼ੂਰ ਕਹਿ ਰਹੇ ਹਨ ਸਹੀ ਸੁੰਦਰ ਸੋਹਣੇ ਸਾਧ ਸੰਗਤ ਜੋ ਬਹਿਣ ਗੁਰੂ ਨੂੰ ਕੋਈ ਸੁੰਦਰ ਲੱਗਦੇ ਹਨ ਚੰਗੇ ਲੱਗਦੇ ਹਨ ਜੋ ਸਤ ਸੰਗਤ ਵਿੱਚ ਬਹਿ ਕੇ ਜਪਦੇ ਹਨ ਸ੍ਰੀ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ
ਧੰਨਵਾਦ ਹੈ ਸਰਬੱਤ ਸੰਗਤਾਂ ਦਾ ਸਰਦਾਰ ਸਾਹਿਬ ਹਰਿੰਦਰ ਸਿੰਘ ਜੀ ਜਿਨ੍ਹਾਂ ਦੇ ਉੱਦਮ ਨਾਲ ਇਹ ਦੀਦਾਰ ਇਹ ਬਖਸ਼ਿਸ਼ਾਂ ਇਹ ਆਸ਼ੀਸ਼ਾਂ ਤੁਹਾਡੀਆਂ ਪ੍ਰਾਪਤ ਹੋਈਆਂ ਹਨ। ਇਸ ਗੁਰਮੁਖ ਪਰਿਵਾਰ ਦਾ ਮੈਂ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਧੰਨਵਾਦ ਕਰਦਾ ਹਾਂ। ਸਤਿਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਇਸੇ ਤਰ੍ਹਾਂ ਇਹ ਗੁਰੂ ਕੀ ਬਾਣੀ ਨਾਲ ਜੁੜੇ ਰਹਿਣ ਤੇ ਗੁਰੂ ਇਹਨਾਂ ਦੀ ਪਰਮਾਰਥ ਵਿੱਚ ਦਿਨੋ ਦਿਨ ਬਰਕਤਾਂ ਵਧਾਈ ਜਾਵੇ। ਉਚਾਰਨ ਕਰੋ ਸ੍ਰੀ ਤੇ ਜਿੱਥੇ ਪਰਮਾਰਥ ਦੀਆਂ ਬਰਕਤਾਂ ਵੱਧ ਜਾਂਦੀਆਂ ਹਨ ਪਿਆਰੀ ਸਾਧ ਸੰਗਤ, ਉੱਥੇ ਧਨ ਦੌਲਤ ਮੰਗਣ ਦੀ ਲੋੜ ਹੀ ਨਹੀਂ ਰਹਿੰਦੀ, ਉੱਥੇ ਕਿਸੇ ਗੱਲ ਦੀ ਕਮੀ ਨਹੀਂ ਰਹਿ ਜਾਂਦੀ, ਲਖਮੀ ਟੋਟ ਨਾ ਆਵਈ। ਜਿੱਥੇ ਪਰਮਾਰਥ ਵਿੱਚ ਬਰਕਤਾਂ ਹਨ, ਨਿਤਨੇਮ ਵਿੱਚ ਬਰਕਤਾਂ ਹਨ, ਦਿਨੋ ਦਿਨ ਗੁਰੂ ਦੇ ਚਰਨਾਂ ਦਾ ਪਿਆਰ ਔਰ ਸ਼ਰਧਾ ਵਧਦੀ ਜਾਣੀ, ਇਹ ਪਰਮਾਰਥ ਵਿੱਚ ਬਰਕਤਾਂ ਪੈਣੀਆਂ ਹਨ। ਅੱਜ ਦੇ ਸਿੱਖ ਕੋਲ ਮਾਇਆ ਦੀ ਕਮੀ ਨਹੀਂ, ਪਰ ਸਾਡਾ ਪਰਮਾਰਥ ਬੜਾ ਗਰੀਬ ਹੋ ਰਿਹਾ। ਅਸੀਂ ਨਿਤਨੇਮ ਕਦੇ ਨਹੀਂ ਕੀਤਾ, ਸਾਨੂੰ ਕਦੇ ਗੁਰੂ ਦਾ ਡਰ ਨਹੀਂ ਰਿਹਾ ਬਈ ਗੁਰੂ ਕੀ ਕਹਿ ਰਿਹਾ, ਤੇ ਵਾਹਿਗੁਰੂ ਦੀਆਂ ਤਾਂ ਬਾਹਾਂ ਹਰ ਵੇਲੇ ਪਲਕ ਰਹੀਆਂ ਨੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਕਿਤੇ ਪਿਆਰ ਨਾਲ ਤੁਹਾਨੂੰ ਬੁਲਾ ਰਹੇ ਹਨ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਸੋ ਭਾਈ ਅਸੀਂ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਜਿਹੜੀਆਂ ਗੱਲਾਂ ਸਾਨੂੰ ਗੁਰੂ ਨਾਲੋਂ ਵਿਛੋੜਦੀਆਂ ਹਨ ਉਹ ਇੱਥੇ ਛੱਡ ਜਾਓ, ਗੁਰੂ ਕੀ ਮੱਤ ਨੂੰ ਲੈ ਕੇ ਜਾਵਾਂਗੇ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗੇ ਤਾਂ ਸਾਡਾ ਲੋਕ ਵੀ ਸੁਖੀ ਹੋਵੇਗਾ, ਪਰ ਲੋਕ ਵੀ ਸੁਹੇਲਾ ਹੋਵੇਗਾ। ਪੰਥ ਸਦਾ ਚੜ੍ਹਦੀਆਂ ਕਲਾਂ ਵਿੱਚ ਰਿਹਾ ਔਰ ਸਦਾ ਚੜ੍ਹਦੀਆਂ ਕਲਾਂ ਚ ਹੀ ਰਹੇਗਾ। ਆਪ ਰੋਜ਼ ਪੜ੍ਹਦੇ ਹੋ ਨਾਨਕ ਨਾਮ, ਇਹਦੇ ਵਿੱਚ ਵੀ ਭੇਦ ਹੈ। ਹਜ਼ੂਰ ਨੇ ਫਰਮਾ ਦਿੱਤਾ, ਕਹਿ ਦਿੱਤਾ ਖਾਲਸਾ ਜੀ, ਜੇ ਨਾਮ ਜਪਦੇ ਰਹੋਗੇ, ਨਿਤਨੇਮ ਕਰਦੇ ਰਹੋਗੇ, ਸ਼ਬਦ ਨਾਲ ਜੁੜੇ ਰਹੋਗੇ ਤਾਂ ਤੁਹਾਡੀ ਸਦਾ ਚੜ੍ਹਦੀ ਕਲਾ ਰਹੇਗੀ। ਨਾਨਕ ਨਾਮ, ਨਾਮ ਨੇ ਚੜ੍ਹਦੀ ਕਲਾ ਕਰਨੀ ਹੈ। ਆਓ ਸਤ ਸੰਗਤ ਚ ਬਹਿ ਕੇ ਗੁਰੂ ਕਾ ਜਸ ਕਰੀਏ, ਮਾਲਕ ਦੇ ਗੁਣ ਗਾਈਏ, ਫਿਰ ਕਰੀਏ ਆਪਣਾ ਕਾਰ ਵਿਹਾਰ। ਵਿਹਾਰ ਤੋਂ ਸਮਾਂ ਮਿਲੇ ਤਾਂ ਭਲੇ ਪੁਰਸ਼ਾਂ ਦੀ ਸੰਗਤ ਕਰੀਏ, ਜਿਹੜੇ ਸਨ ਗੁਰੂ ਕੀ ਗੱਲ ਦੱਸਣ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਫਿਰ ਸਾਡਾ ਲੋਕ ਪਰਲੋਕ ਸੌਰ ਜਾਏਗਾ। ਸੋ ਮੈਂ ਸਾਰਿਆਂ ਦਾ ਹੀ ਧੰਨਵਾਦੀ ਹਾਂ।

ਗੁਰੂ ਅਰਜਨ ਸਾਹਿਬ ਨੂੰ ਲਾਹੌਰ ਭੇਜਿਆ ਤੇ ਨਾਲੇ ਕਿਹਾ, ਬੇਟਾ ਜਦੋਂ ਤੱਕ ਅਸੀਂ ਬੁਲਾਈਏ ਨਾ ਤੁਸੀਂ ਵਾਪਸ ਨਹੀਂ ਆਣਾ। ਜਿਸ ਕੰਮ ਵਾਸਤੇ ਭੇਜਿਆ ਸੀ, ਸ਼ਾਦੀ ਦਾ ਕਾਰਜ ਪੂਰਾ

ਪਰ ਪਿਤਾ ਗੁਰੂ ਰਾਮਦਾਸ ਨੇ ਨਾ ਤਾਂ ਕੋਈ ਸੁਣਿਆ ਭੇਜਿਆ ਨਾ ਹੀ ਵਾਪਸ ਬੁਲਾਇਆ ਨਾ ਕੋਈ ਚਿੱਠੀ ਪਾਈ ਮਨ ਤੜਫਦਾ ਅੱਗੇ ਤਾਂ ਇੱਕ ਮਿੰਟ ਵੀ ਪਿਤਾ ਗੁਰੂ ਤੋਂ ਦੂਰ ਨਹੀਂ ਸਨ ਰਹਿੰਦੇ ਪਰ ਹੁਣ ਤਾਂ ਕਿੰਨੇ ਦਿਨ ਬੀਤ ਗਏ ਕੋਠੇ ਤੇ ਖਲੋਤੇ ਨੇ ਉਹ ਰਾਹ ਪਏ ਤੱਕਦੇ ਨੇ

ਆਕਾਸ਼ ਤੇ ਬੱਦਲ ਛਾਏ ਨੇ, ਠੰਡੀ ਠੰਡੀ ਹਵਾ ਵਗ ਰਹੀ ਹੈ, ਬਿਜਲੀ ਚਮਕ ਰਹੀ, ਮਨ ਉਦਾਸ ਹੈ।

ਸੁਣਿਆ ਲੈ ਕੇ ਨਹੀਂ ਆਇਆ ਤੇ ਅੱਖਾਂ ਵਿੱਚ ਜਲ ਭਰ ਆਇਆ ਅੱਥਰੂ ਕਿਰਨ ਲੱਗ ਪਏ ਕਿ ਹਾਲੇ ਵੀ ਕੋਈ ਸੁਣਿਆ ਨਹੀਂ।

ਕਲਮ ਲਈ ਕਾਗਜ਼ ਲਿਆ ਚਿੱਠੀ ਲਿਖਣ ਬੈਠੇ ਪਰ ਕਹਿੰਦੇ ਨੇ ਮਨਾ ਆਪਣੀ ਸੁੱਖ ਸਾਂਦ ਲਿਖਾਂ ਪਰ ਮੇਰਾ ਤੇ ਮਨ ਤੜਫਦਾ ਪਿਤਾ ਗੁਰੂ ਦੀ ਸੁੱਖ ਸਾਂਦ ਲਿਖਾਂ ਉਹ ਤਾਂ ਹਮੇਸ਼ਾ ਹੀ ਸੁੱਖ ਵਿੱਚ ਨੇ ਫਿਰ ਕੀ ਲਿਖਾਂ ਚਿੱਠੀ ਵਿੱਚ ਕਹਿਣ ਲੱਗੇ ਮਨਾ ਕਿਉਂ ਨਾ ਆਪਣੇ ਮਨ ਦੀ ਤੜਫ ਲਿਖਾਂ ਇਸ ਚਿੱਠੀ ਦੇ ਵਿੱਚ ਤੇ ਕੀ ਲਿਖਿਆ।

ਮੇਰਾ ਮਨ ਤੜਫਦਾ ਦਰਸ਼ਨਾਂ ਵਾਸਤੇ ਰਹਿਣ ਨਹੀਂ ਆਉਂਦਾ ਪਹਿਲਾ ਪੈਰਾ ਲਿਖਿਆ ਲਿਖ ਕੇ ਭੇਜ ਦਿੱਤਾ ਪਰ ਕੋਈ ਜਵਾਬ ਨਹੀਂ ਆਇਆ ਦੂਸਰੀ ਚਿੱਠੀ ਲਿਖਣ ਬੈਠੇ ਕਹਿਣ ਲੱਗੇ ਹੁਣ ਕੀ ਲਿਖਾਂ ਤੜਫ ਤਾਂ ਲਿਖ

اپنی شہادت ملنے پر اپنے جیون

সদর গাঁওকে তুমি আমার নতুন মারা পজিত্রে দীক্ষিত অসামিক শরীর লে আয়ে মেরা ভাই নহি তাই থে আমন দীক্ষণ হর দিন দৌড় করতা হে ধ্যান সদগুরু इंसान के जीवन का मुद्दा कर्म बंद धन गुरु अर्जुन देव पातशाह समाधि हम कुदरत चीज न जानिए वड़ा वे प्रभाव कर बंदे तू बंद की जिथे कट में बंद ਬੰਦਗੀ ਦਾ ਸਰੂਪ ਕੀ ਇਨਸਾਨ ਦਾ ਜੀਵਨ ਬੰਦਗੀ ਤੇ ਕਹਿੰਦੇ ਸੀ ਕਿ ਕਾਰੋਬਾਰ ਛੱਡੇ ਕੰਮਕਾਰ ਬੰਦਗੀ ਸਾਰਾ ਦਿਨ ਮਾੜਾ ਲੈ ਕੇ ਵਾਹਿਗੁਰੂ ਦਾ ਜਾਪ ਵੀ ਕਰਦੇ ਨਹੀਂ ਬੰਦਗੀ ਗੁਰੂ ਕਾ ਸਿੱਖ ਧਰਮ ਦੀ ਕਿਰਤ ਕਰਦਾ ਹੈ ਇਹ ਵੀ ਬੰਦਗੀ ਇਹ ਵੀ ਸਿਮਰਨ ਧਰਮ ਦੀ ਕਿਰਤ ਕਰਨੀ ਇਹ ਵੀ ਬੰਦਗੀ ਦੇ ਬਾਬਾ ਜੀ ਸਤਸਿੰਘ ਜੀ ਮਹਾਰਾਜ ਮਾਨਸਾ ਵਾਲੇ ਬਾਬਾ ਜੀ ਕਈ ਵਾਰੀ ਆਪਣੀ ਪਵਿੱਤਰ ਪਰਵਾਨ ਸੁਣਾਉਂਦੇ ਤੇ ਬਚਨ ਕਰਦੇ ਸਨ ਵਿਹਲਾ ਆਦਮੀ ਤੇ ਧਰਤੀ ਤੇ ਭਾਵੀ ਜੋ ਨਿਕੰਮਾ ਆਦਮੀ ਹੈ ਉਹਨੂੰ ਧਰਤੀ ਵੀ ਪਰਵਾਨ ਨਹੀਂ ਕਰਮ ਕਰਨ ਕੰਮ ਕਰਨ ਇਨਸਾਨ ਦਾ ਕਰਮ ਹਰ ਇੱਕ ਬਾਣੀ ਪੁੱਛਿਆ ਉਦਮ ਕਰੇ ਜੀਵ ਤੋਂ ਉਦਮ ਕਰਨਾ ਇਨਸਾਨ ਦਾ ਫਰਜ਼ ਔਰ ਉਦਮ ਨੂੰ ਕਰ ਲੈਣਾ ਇਹ ਮਾਲਕ ਦੀ ਬਸ ਜਿਹੜਾ ਉਦਮ ਵੀ ਨਹੀਂ ਕਰਨਾ ਉਹ ਕੁਛ ਨਹੀਂ ਜੋ ਇਨਸਾਨ ਹਿੰਮਤ ਕਰਦੇ ਹਨ ਉਹਨਾਂ ਦੀ ਮਦਦ ਖੁਦਾ ਰੱਬ ਕਰਦਾ ਖੁਦ ਵੀ ਇਨਸਾਨ ਦੀ ਮਦਦ ਉਹ ਵਾਹਿਗੁਰੂ ਨਹੀਂ ਉਦਮ ਕਰੇ ਜੀਵ ਕਿਸਾਨ ਉਦਮ ਕਰਦਾ ਘਰ ਬੈਠਾ ਹੀ ਕਹਿ ਦੇ ਆਪੇ ਬੀਜ ਉਹ ਪਵੇਗਾ ਆਪੇ ਫਸਲਾਂ ਘਰ ਆ ਜਾਣਗੀ ਗੱਲਾਂ ਨਾਲ ਨਹੀਂ ਕਿਸਾਨ ਦਾ ਫਰਜ਼ ਹੈ ਧਰਤੀ ਨੂੰ ਸਵਾਰ ਕੇ ਵੱਤਣ ਵੇਲੇ ਧਰਤੀ ਵਿੱਚ ਬੀਜ ਪਾ ਕਿਤਨਾ ਉਦਮ ਜਿਹੜਾ ਹੈ ਇਹ ਕਿਸਾਨ ਫਿਰ ਧਰਤੀ ਵਿੱਚੋਂ ਬੀਜ ਨੂੰ ਬਾਹਰ ਕਰਨਾ ਇਹ ਕਿਸਾਨ ਦਾ ਕੰਮ ਨਹੀਂ ਇਹ ਵਾਹਿਗੁਰੂ ਦੀ ਬਸ ਬੀਜ ਹੀ ਨਹੀਂ ਪਾਇਆ ਧਰਤੀ ਨੂੰ ਸਵਾਰੇ ਤਾਂ ਉਹ ਕਿਸਾਨ ਭੁੱਖਾ ਮਰ ਕਿਆ ਕਿਤਨੀ ਜ਼ਮੀਨ ਉੱਤੇ ਕੋਲ ਇਤਨਾ ਉਦਮ ਕਿਸਾਨ ਦਾ ਫਰ ਬੀਜ ਪਾ ਲੈਣਾ ਬੀਜ ਨੂੰ ਉਗਾਉਣਾ ਉਸ ਵਾਹਿਗੁਰੂ ਦਾ ਫਰ ਉਹਦੀ ਬਖਸ਼ ਕਿਸੇ ਸੂਰ ਦੀ ਫਕੀਰ ਨੇ ਵੀ

0: اندر سوپڑ کس طرح ہے؟
1: ادم کریں دیا جی اس کو
0: تمام دیا سب کوئی اسی ادم کی ہے
1: اپنی طرح نے سکھان چڑے
0: دور میرے چل کے گرو کی اصل کر سروت ماری پائی ہاں گرو کی دوست میں یہ تا ادم کہہ رہے ساڈے وقت تھوڑا جی گرو پرے گا گرو کہے گا گرودوارے جا گرو کی کرپا ہوئے گی تو بانی پڑھن وہ بھی تو سرے گرو کدے بھی کہہ رہا بانی نہ گرو نہیں کہہ رہا کہ ستسنگ میں نہ حجت ہے من مت نہیں گرو تو پریز ہے کت جائے بجے سب سنگی جتنے ہر سال ہر نام بلڑی یہ نہ کرنے بہانے کہ میرے کی مت آپ گرو ماری پڑھائے گا آپ امر چڑے گی کدے نہیں کیا بھی گرو آپ روٹی کھوائے گا واسطے سارا اپرانا کرتے کرتے ساری سمگری بھی کر لیا تا جا کے پرشادہ تیار ہوتا ہے پرشادے واسطے اردو میں آدم بھوجن واسطے بھی جو تھی ادم کرے دیا جی اس کمان دیا تین دیا تب مل نان اتری کمائی کرنا یہ بھی سکھ کا کرم تیسرا کرم ہے اس وائی گرو کا سمرن نانک اتری چنت جی چنتا بھی اب سان ہر ویلے چھاڑ دی کلو کہ دور ہو گیا کلی کا پتا جی نے سکھ نو مہان ادم دیا وکاس سے نے تے ادم دیا تو دنیا کی طاقت پہ پنجاب کی دھرتی تھی کس طرح سہارے اپجوالا بنا سارے دیش نو ان ملتا ہے اتنی مت ٹیکنیکل ویو دے نارت گرو نے تے بڑی بخشی دنیا نے یہ سدھ کر دیا کہ سارے دیش واسی خاص کر کے گرو کے سکھان کے اندر مہان بخش جہے کام ہاتھ پانچ چڑھتی ہیں یہ گرو نے نانک نام چڑھتی کرا کیونکہ نانک کے نام نال بابا جی بابا نند سنگھ جی مہاراج کے دو ارتھ کرتے نانک نام چڑھتی قلم جہے کو دھن گرو نانک پاتشاہ جی کا نام ہے وہ سدا چڑھتی قلم یا نانک نام چڑھتی قلا جہے کو گرو کا نام ہے وہ چڑھتی قلا چاہ کے کسی کا برا نہیں سوچتا تیرے پانے سروت کا کرنی کس کرنی ہے سمرن کرم کی کرت یہ بھی بندگی ہے بانی پڑھنی ہے بھی واحگرو کا جاپ کرنا یہ بھی بندگی دان پور کرنا یہ بھی بندگی کار کھائے کے چھتو دے نانک رہا اچھا نانک چنیا سکیاں یہ بھر جانے کوئے سرتے چنی جان کی جوگی کا جب योगी की चुनी कहनी है जति सुरते चुनी ज्ञान की योगी का जत होए राजे चुनी न्याय की फिक्र ही का तत् दान गृहस्थी का धर्म है दान सुन दान सुन पीते रहना पवित्र करके माया डंग मारन लग जाती बहुत ही माया है डंग मार दी है किस तरह होमे आ जाते कईयों ने माया का ही मनता माया का ही मान पर नहीं ये तो वाहगुरु की बख्श ये तो वाहगुरु की दात ये वाहगुरु की अर्पण कर दे रही पानी चलता पवित्र रहा है तन चंगे पास गुरु के लेखे लगता रहे तो सुखदाई है दान पुन करना है सिमरन सत्संग काफिल है ये भी सिमरन स्वादन स्त्री पति की सेवा कर रही है ये भी बाबा जी बच्चे कर दे ये कोई बीबी तारे माड़ा फेर दी रोटी का टाइम हो गया प्रशादा तैयार नहीं किया पति कह रहा है भगवान प्रशादा तैयार हो क्योंकि टाइम है रोटी का खाने तो उन्हें कहा स्वामी मैं तो नाम से जपती रोटी आप पका के खाई बाबा जी कहते थे इसका नाम नहीं है ये मन तेरी माड़ा फेरी ये मनमत है नाम की है ये रोटी का टाइम हो गया तो अपने पति वास्ते सोना पुष्टा का त्याग करके पत्नी क्योंकि कम कर दिया या उन्हें कम किया तो उसने भोजन त्याग करना यह भी सिमरन है तुझे बाणी भी पड़ती है हर टाइम सतगुरु जी पहले पहले हर कोई जागे किसी महापुरुष ने किए सारी दुनिया सारे जाग रही दूजे पैरे भोगी तीजे पैरे तस्कर जाके तस्कर कहते चोर तीजे पैरे तस्कर जाके चौथे पैरे जो वो समय योगी ने जाके गुरसिख ने जाकर पिछ लड़ाती जागर जाके की करना नाम दान इशनान कराए इशनान करना ते बह के जपना सपना दान को नाम दान इशनान कराए फिर मिठा बोलन नहीं विचरन नाम जप के बाणी पढ़ के नहीं लोगों ने झगड़ी करता नहीं करता तेरे वर्गा तो नहीं मिठा बोलन अमृत पीता है तो रचना मिठास पड़ी है मिठा बोलन निर्चल निमकार करे गुरु के सिख का मन नीवा तो अजकल उल्ट चल गया तो मन मिठा हो गया तो मत नहीं निकल ताइ सिखी भी जी खुशबू है साढ़े अंदरों का मिठा बोलन निर्चलन हथों दे के भला मनाए तो देखे तो शुक्र करना पाचा तेरी कृपा थोड़ा सोना खाऊ थोड़ा सोना तो थोड़ा पैसा भी नहीं दिखे सिखता है कर्म थोड़ा सोना तो थोड़ा पर मिकदार भी नहीं कितना थोड़ा समीए थे कितना थोड़ा खाई जी अगे अठ रोटियां खाली तो सत खा ली जे अगे बारह घंटे सोने तो दस घंटे सोने कोई मिकदार नहीं कोई संघी ने बाबा जी की भी बेनती की बाबा नंद सिंह जी महाराज बेनती की महाराज आपके पास करो बाबा जी कह लगे इतना थोड़ा खाओ जिन्हें नाम सारा दिन शरीर पीड़े ही जाते खते डिखा ही जाते वो भी कोई खाने बाबे ने कहा है सबरत मिठे बनिए सुनिए साधु ने हर तुरसी मुख बोलने मार नाल किए छत्ती अमृत भाव है जाको नजर करे बाबा होर खाना तुगी खुआर जित खाते तन पीरिए मन में चले विकार वो खाने की खाते जेदे जो मन विकारी बनिया ने हर वेले पीने ही नहीं मुसलमान रोजे रखते सिख रोज रोजा ਜਾਂਦੀ ਹੈ ਡਾਕਟਰ ਸਾਹਿਬ ਬੁਖਾਰ ਹੋ ਗਏ ਕਿਉਂ ਹੋਵੇ ਖੱਟੇ ਨਿਕਾਰ ਆਉਂਦੇ ਸਰ ਇੱਕ ਦਿਨ ਫਾਕਾ ਕਰ ਲਏ ਦਵਾਈ ਮਿਲ ਗਈ ਆਪਣੇ ਆਪ ਪਹਿਲਾਂ ਠੀਕ ਹੋ ਜਾਂਦਾ ਤੂੰ ਇਸੇ ਤਰ੍ਹਾਂ ਰੋਜ਼ਾ ਰੱਖਣਾ ਬੰਦ ਰੱਖਣਾ ਇਹਦੇ ਨਾਲ ਇਹ ਨਹੀਂ ਵੀ ਕੋਈ ਕਰਮ ਨਹੀਂ ਸਿਰਫ ਸਰੀਰ ਦੀ ਛੁੱਟੀ ਵਾ ਸਰੀਰ ਠੀਕ ਹੋ ਜਾਂਦਾ ਹੈ ਪਰ ਗੁਰੂ ਸਿੱਖ ਤੋਂ ਰੋਜ਼ ਰੋਜ਼ਾ ਰੱਖਣਾ ਰੋਜ਼ ਵਰਤ ਰੱਖਣਾ ਉਹ ਕਿਹੜਾ ਥੋੜਾ ਕਰੋ ਜਿਹਦੇ ਨਾਲ ਸਰੀਰ ਠੀਕ ਰਹਿੰਦੀ ਡਾਕਟਰ ਕੋਲ ਜਾਣਾ ਨਹੀਂ ਪੈਂਦਾ ਬਾਬਾ ਜੀ ਨੇ ਬਚਨ ਕੀਤਾ ਇਤਨਾ ਥੋੜਾ ਖਾਓ ਜਿਹਦੇ ਨਾਲ ਸਰੀਰ ਬੋਝਲ ਹੀ ਨਾ ਬਣ ਤੇ ਇਤਨਾ ਥੋੜਾ ਸਮਾਂ ਜਿਹਦੇ ਨਾਲ ਸਾਡਾ ਅੰਮ੍ਰਿਤ ਵੇਲਾ ਸੌਂਕੀ ਨਾ ਇਤਨਾ ਅਲਮ ਬਹਾਰ ਅਲਮ ਸੀ ਥੋੜਾ ਸੌਣਾ ਖਾਉਣਾ ਥੋੜਾ ਬੋਲਣ ਗੁਰੂ ਚ ਪਾਏ ਇੱਕ ਬਹੁਤਾ ਨਹੀਂ ਬੋਲ ਸਾਰਾ ਦਿਨ ਗੱਪਾਂ ਹੀ ਨਹੀਂ ਮਾਰਿਆ ਥੋੜਾ ਇਹ ਵੀ ਗੁਰਮਤ ਹੈ ਫਿਰ ਕਾਲ ਖਾਏ ਸੁਕ੍ਰਿਤ ਕਰੇ ਕਾਲਾ ਕਾਲ ਕੇ ਸੁਕ੍ਰਿਤ ਕਰੇ ਵੱਡਾ ਹੋਏ ਨਾ ਆਪ ਗਣਾਏ ਜੇ ਗੁਰੂ ਨੇ ਵਡਿਆਈ ਬਖਸ਼ੀ ਹੈ ਤਾਂ ਜਣਾਉਂਦਾ ਨਹੀਂ ਵਡਿਆਈਆਂ ਗੁਰੂ ਵੱਲੋਂ ਆਉਂਦੀਆਂ ਫਿਰ ਹਮੇ ਚ ਨਹੀਂ ਆਉਂਦਾ ਅਰਦਾਸ ਕਰਦਾ ਤੁਧ ਅੱਗੇ ਅਰਦਾਸ ਮਾਰੀ ਜੀ ਉਹ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਹੀਂ ਇਹ ਗੁਰੂ ਬਖਸ਼ਿਸ਼ ਤਾਂ ਗੁਰੂ ਦੀ ਵੱਡਾ ਹੋਏ ਨਾ ਆਪ ਗਣਾਏ ਫਿਰ ਪੈਸਾ ਨਿਕਲ ਸਾਧ ਸੰਗਤ ਮਿਲ ਗਾਮ ਦੇ ਰਾਤ ਦੇ ਨਿਚਲ ਕਰ ਇਹ ਦੋ ਟਾਈਮ ਦੇ ਮੇਰੇ ਕਿਰਤ ਵੀ ਕਰਨੀ ਕੰਮਕਾਰ ਵੀ ਕਰਨਾ ਪਰ ਅੰਮ੍ਰਿਤ ਵੇਲੇ ਤੇ ਸ਼ਾਮਾਂ ਨੂੰ ਸਾਡੇ ਗੁਰੂ ਨਾਲ ਜੁੜਨਾ ਹੈ ਜਿਸ ਤਰ੍ਹਾਂ ਤੁਸੀਂ ਜੁੜ ਜੁੜ ਕੇ ਕਰਨਾ ਕੀ ਹੈ ਸ਼ਬਦ ਤੁਰਤ ਪਰਚਾ ਕਰੇ ਗੁਰੂ ਦੇ ਸ਼ਬਦ ਦੀ ਵਿਚਾਰ ਸੁਣਨੀ ਤੇ ਕਰਨੀ ਸਤਿਗੁਰੂ ਪਰਚੇ ਮਨ ਪਰਚਾਏ ਫਿਰ ਭਾਈ ਸਾਹਿਬ ਜੀ ਕਹਿੰਦੇ ਨੇ ਸਿੱਖ ਦਾ ਜੀਵਨ ਆਸਥਾ ਵਿੱਚ ਨਿਰਾਸ਼ ਆਸਥਾ ਵਿੱਚ ਰਹਿੰਦਾ ਹੋਇਆ ਕਿਉਂਕਿ ਜੇ ਆਸਥਾ ਰੱਖੀਏ ਤਾਂ ਜੇ ਨਾ ਪੂਰੀ ਹੋਵੇ ਤਾਂ ਮਨ ਬੜੀਆਂ ਚਾਹੀਦੀਆਂ ਕਰਨ ਚਲਾ ਆਸਥਾ ਵਿੱਚ ਨਿਰਾਸ਼ ਤੇ ਸਿੱਖ ਹੈ ਉਦਮ ਕਰੇ ਜਿਸ ਤਰ੍ਹਾਂ ਤੁਸੀਂ ਉਦਮ ਕੀ ਬੰਦਗੀ ਦਾ ਸਰੂਪ ਕੀ ਹੈ ਬਾਬਾ ਜੀ ਬਚਨ ਕਰਦੇ ਸਨ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮਿਲ ਸਾਹ ਬੰਦਗੀ ਦਾ ਸਰੂਪ ਹੁਕਮ ਹੈ ਆਪੋ ਕਿਉਂਕਿ ਸਰੂਪ ਜਿਤਨੇ ਤੱਕ ਸਰੂਪ ਲਗਣਾ ਨਾ ਬਣੇ ਉਤਨੇ ਤੱਕ ਮਨ ਜੁੜਦਾ ਕਿਉਂ ਨਿਸ਼ਾਨਾ ਕੋਈ ਨਹੀਂ ਹੈ ਨਾ ਸਰ ਤੂੰ ਬੰਦਗੀ ਦਾ ਸਰੂਪ ਜਿਹੜਾ ਹੈ ਉਹ ਹੈ ਹੁਕਮ ਸਿੱਖ ਜਿਹੜਾ ਹੈ ਕਿਰਤ ਵੀ ਕਰਦਾ ਨਾਮ ਵੀ ਜਪਦਾ ਬੱਚਿਆਂ ਨਾਲ ਵੀ ਪਿਆਰ ਕਰਦਾ ਸੈਰ ਵੀ ਕਰਦਾ ਹੱਸਦਾ ਵੀ ਹੈ ਚੰਗੇ ਕੱਪੜੇ ਵੀ ਪਾਉਂਦਾ ਗੁਰੂ ਨਾਲ ਵੀ ਜੁੜਦਾ ਹੈ ਇਹ ਸਭ ਗੁਰੂ ਦਾ ਫਿਰ ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਤਮੇ ਕਾਰਨ ਹੈ ਸਾਹਿਬਾਂ ਨੇ ਤਿੰਨ ਦਿਨ ਵਾਸਤੇ ਕਿਹਾ ਨਿਰਣਿਆ ਸੈਦ ਬੁੱਧੂ ਸ਼ਾਹ ਕੋਲ ਆ ਗਿਆ ਚਿੱਠੀ ਲੈ ਕੇ ਤੇ ਪਿਆ ਕਹਿੰਦਾ ਬੁੱਧੂ ਸ਼ਾਹ ਛੇਤੀ ਚਿੱਠੀ ਪੜ੍ਹ ਕੇ ਸੁਣਾ ਕਿਉਂਕਿ ਮੈਂ ਘਰ ਪਹੁੰਚਾ ਸੈਦ ਬੁੱਧੂ ਸ਼ਾਹ ਨੇ ਗੁਰੂ ਦਾ ਹੁਕਮਨਾਮਾ ਪੜ੍ਹ ਕੇ ਸੁਣਾਇਆ ਉਹਦੇ ਕੀ ਲਿਖਿਆ ਹੋਇਆ ਸੀ ਤੁਸੀਂ ਸਰਮ ਕਰੋ

ਜਿਹੜਾ ਸਿੱਖਾਂ ਸਾਡੀ ਚਿੱਠੀ ਲੈ ਕੇ ਤੇਰੇ ਕੋਲ ਆ ਰਹੇ ਆ ਭਾਈ ਸਾਹਿਬ, ਇਹਨੂੰ ਤੂੰ ਆਪਣੇ ਕੋਲ ਰੱਖ। ਕਿੰਨਾ ਚਿਰ ਸਾਡੇ ਕੋਲ ਤਾਂ ਤਿੰਨ ਦਿਨ ਨਹੀਂ ਰਿਹਾ, ਬੜਾ ਸਮਝਾਇਆ, ਪਰ ਗੁਰੂ ਸਾਹਿਬ ਤੂੰ ਇਸ ਨੂੰ ਆਪਣੇ ਕੋਲ 9 ਮਹੀਨੇ

ਲੈ ਥੋੜੇ ਜਿਹੇ ਛੋਲੇ ਹਨ, ਚਣੇ ਹਨ, ਪੋਟਲੀ ਵਿਚ ਬੰਨ ਦਿੱਤੇ ਕਿ ਸ਼ਹੀਦਾਂ ਦੀ ਭੁੱਖ ਲੱਗੇ, ਇਹ ਖਾ ਕੇ ਤੇ ਪਾਣੀ ਦਾ ਘੁੱਟ ਪੀ ਲਿਆ ਚਲੇ ਗਏ। ਲੱਕੜਾਂ ਕੱਟੀਆਂ, ਪੰਡਾਂ ਬੰਨੀਆਂ, ਸਿਰ ਤੇ ਚੁੱਕਣ ਲੱਗੇ ਨਿਰੰਕਾਰ ਦੀ ਰੇਤ ਮਾਰੀ ਡਾਢੀ ਮਾਰੀ। ਰਾਤ ਪੈ ਭਗਵਾਨ ਕ੍ਰਿਸ਼ਨ ਨੇ ਕਿਹਾ ਸੁਣਾਉਂਦੇ ਹਾਂ ਹੁਣ ਕਿੱਦਾਂ ਕਰੀਏ, ਘਰ ਤਾਂ ਪਹੁੰਚ ਨਹੀਂ ਸਕਦੇ, ਜੰਗਲ ਦਾ ਮੌਕਾ ਹੈ, ਸੁਣਾਉਂਦੇ ਨੇ ਕਿਹਾ ਮਹਾਰਾਜ ਕੋਈ ਆਹ ਦਰਖਤ ਹੈ ਬੜਾ ਵੱਡਾ, ਇਹਦੇ ਉੱਤੇ ਚੜ ਜਾਂਦੇ ਹਾਂ, ਰਾਤ ਇੱਥੇ ਬਿਤਾਉਂਦੇ ਹਾਂ, ਦਿਨ ਹੋਵੇਗਾ ਫਿਰ ਇੱਕ ਡਾਂਡ ਦੇ ਉੱਤੇ ਭਗਵਾਨ ਕ੍ਰਿਸ਼ਨ ਜੀ ਬਹਿ ਗਏ, ਦੂਜੇ ਉੱਤੇ ਸੁਦਾਮਾ ਭੁੱਖ ਲੱਗੀ, ਸੁਦਾਮੇ ਨੇ ਉਹ ਛੋਲੇ ਵਾਲੀ ਪੋਟਲੀ ਕੱਢੀ। ਸੁਦਾਮਾ ਸੋਚਣ ਲੱਗਾ ਮੈਨੂੰ ਜਿਸ ਤਰ੍ਹਾਂ ਮੈਨੂੰ ਭੁੱਖ ਲੱਗੀ ਹੈ ਕ੍ਰਿਸ਼ਨ ਨੂੰ ਵੀ ਲੱਗੀ ਹੋਣੀ, ਤੇ ਛੋਲੇ ਛੋੜੇ ਕ੍ਰਿਸ਼ਨ ਨੂੰ ਤਾਂ ਪਤਾ ਨਹੀਂ ਤਾਂ ਕਿਉਂ ਨਾ ਆਪ ਹੀ ਛਕ ਲਈਏ, ਭੁੱਖ ਬੜੀ ਜ਼ਾਲਮ ਸੀ। ਸੁਦਾਮੇ ਨੇ ਕੀ ਕੀਤਾ, ਛੋਲਿਆਂ ਵਾਲੀ ਪੋਟਲੀ ਖੋਲੀ ਤੇ ਇੱਕ ਫੱਕਾ ਮਾਰੇ, ਪਿਆਰੇ ਸਾਧ ਸੰਗਤ ਜਿਸ ਵੇਲੇ ਛੋਲੇ ਦੰਦਾਂ ਥੱਲੇ ਆਏ ਤੇ ਸੁਦਾਮੇ ਨੇ ਜਿੱਥੇ ਆਵਾਜ਼ ਆਈ, ਰਾਤ ਦਾ ਸਮਾਂ ਜੰਗਲ ਦਾ ਮੌਕਾ ਟਿਕਵੀ ਰਾਤ, ਤੋ ਦੂਜੇ ਡਾਂ ਉੱਤੇ ਬੈਠੇ ਭਗਵਾਨ ਕ੍ਰਿਸ਼ਨ ਨੇ ਕਿਹਾ ਸੁਦਾਮਿਆਂ ਕੁਝ ਖਾਂਦਾ ਪੇ। ਸੁਦਾਮੇ ਨੇ ਛੇਤੀ ਛੇਤੀ ਮਾਰਿਆ, ਇੱਥੇ ਭਲਾ ਕੀ ਖਾਣਾ, ਮੈਂ ਤਾਂ ਕੁਝ ਵੀ ਪਿਆਸਾ, ਭਗਵਾਨ ਵੀ ਚੁੱਪ ਕਰ। ਥੋੜੇ ਸਮੇਂ ਦੇ ਬਾਅਦ ਸੁਦਾਮੇ ਨੇ ਜਿਸ ਵੇਲੇ ਦੂਸਰਾ ਫੱਕਾ ਮਾਰਿਆ ਰਵਹਦਾਈ, ਭਗਵਾਨ ਵੀ ਕਹਿਣ ਲੱਗੇ ਵੀ ਸੁਦਾਮਿਆਂ ਕੁਝ ਖਾ ਰਹੇ ਹੈ। ਮਹਾਰਾਜ ਤੁਹਾਨੂੰ ਕਿੱਦਾਂ ਪਤਾ ਹੈ, ਇੱਥੇ ਭਲਾ ਕੋਈ ਮੇਰੀ ਮਾਂ ਬੈਠੀ ਹੈ ਮੈਨੂੰ ਕੁਝ ਦੇਣ ਵਾਸਤੇ, ਐਵੇਂ ਗਰੀਬਾਂ ਨਾਲ ਵਿਰਾਸ ਨਾ ਕਰਿਆ ਕਰ। ਭਗਵਾਨ ਜੀ ਬੇਚੁੱਕ ਕੋਈ ਸਮੇਂ ਦੇ ਬਾਅਦ ਪਿਆਰੀ ਸਾਧ ਸੰਗਤ ਨੇ ਸੁਦਾਮੇ ਨੇ ਤੀਜਾ ਫੱਕਾ ਮਾਰੇ, ਫਿਰ ਆਵਾਜ਼ ਆਈ, ਭਗਵਾਨ ਜੀ ਕਹਿਣ ਲੱਗੇ ਸੁਦਾਮੇ ਭਾਵੇਂ ਮਨ ਤੇ ਚਾਹੇ ਨਾ ਮਨ ਪਰ ਕੁਝ ਖਾ ਜ਼ਰੂਰ ਹੈ। ਮਹਾਰਾਜ ਤੁਹਾਨੂੰ ਕਿੱਦਾਂ ਪਤਾ ਹੈ, ਭਗਵਾਨ ਜੀ ਕਹਿਣ ਲੱਗੇ ਸਾਨੂੰ ਆਵਾਜ਼ ਪਈ ਆਉਂਦੀ ਹੈ ਦੰਦਾਂ ਦੀ, ਤੂੰ ਸੁਦਾਮੇ ਨੇ ਕਿਹਾ ਮਹਾਰਾਜ ਤੁਸੀਂ ਬੜੇ ਸੋਹਣੇ, ਤੁਹਾਨੂੰ ਪਤਾ ਨਹੀਂ ਮੇਰਾ ਸਰੀਰ ਜ਼ਰਾ ਦੁਬਲਾ ਹੈ ਤੇ ਬਾਰਿਸ਼ ਹੋਈ ਹੈ ਤੇ ਸਰੀਰ ਭੁੱਖਾਂ ਚ ਲੱਗ ਗਈ ਹੈ ਤੇ ਮੇਰਾ ਤਾਂ ਦੰਦ ਤੇ ਦੰਦ ਪਿਆ ਵੱਜਦਾ ਹੈ ਤੇ ਤੁਸੀਂ ਕਿਹਦੇ ਬੁਲੀ ਕੰਬਦੇ ਆ। ਉਸ ਵੇਲੇ ਭਗਵਾਨ ਕ੍ਰਿਸ਼ਨ ਨੇ ਬਚਨ ਕਰ ਦਿੱਤਾ, ਜਾਓ ਦਲਿੰਦਰੀਆ, ਦਲਿੰਦਰ ਕਹਿੰਦੇ ਕੰਗਲੇ ਨੀਵੀ ਜ਼ਮੀਰ, ਜਾਓ ਦਲਿੰਦਰੀ ਤੋਂ ਪਿੱਤਰ ਪ੍ਰਭਾਵ ਕੀਤਾ ਹੈ ਕਿਉਂਕਿ ਵੰਡ ਕੇ ਖਾਣਾ ਬੰਦਗੀ, ਦਿਖਾ ਕੇ ਖਾਣਾ ਸ਼ਰਮਿੰਦਗੀ ਤੇ ਖੋ ਕੇ ਖਾਣਾ ਗੰਦਗੀ, ਜਿਹੜਾ ਖੋ ਕੇ ਪਿਆ ਖਾਂਦਾ ਹੈ ਉਹਦਾ ਗੰਦਗੀ ਹੁੰਦਾ। ਭਗਵਾਨ ਨੇ ਉਹ ਬਚਨ ਕੀਤਾ ਪੂਰਾ ਹੋਇਆ, ਸੰਦੀਪਾ ਲਿਖੀ ਕੋਲ ਪੜ੍ਹ ਕੇ ਵਿਦੇ ਹੈ ਭਗਵਾਨ ਕ੍ਰਿਸ਼ਨ ਜੀ ਤੋਂ ਦੁਆਰਕਾ ਨਗਰੀ ਦੇ ਮਾਰਗ ਜਾ ਬਣੇ ਤੋ ਸੁਦਾਮੇ ਨੇ ਘਰ ਸਾਰੀ ਦੁਨੀਆ ਦਾ ਦਲਿੱਦਰ ਹੈ। ਕਾਰੋਬਾਰੀ ਸੁਸ਼ੀਲਾ ਨਿੱਕੇ ਨਿੱਕੇ ਬੱਚੇ ਖਾਣ ਨੂੰ ਕੁਝ ਵੀ ਦਿੰਦਾ ਹੈ, ਜਿਹੜੇ ਸੁਸ਼ੀਲਾ ਨੇ ਕੀ ਅਸਾਂ ਦੀ। ਮੈਂ ਸੁਣਿਆ ਹੈ ਕਿ ਭਗਵਾਨ ਕ੍ਰਿਸ਼ਨ ਤੁਹਾਡੇ ਮਿੱਤਰ, ਸੁਦਾਮੇ ਨੇ ਕਿਹਾ ਸਾਹ ਪਾਗਾਂ ਭਗਵਾਨ ਕੋਲ ਕਿਉਂ ਨਹੀਂ ਜਾਂਦੇ, ਆਪਾਂ ਭੁੱਖੇ ਤਾਂ ਮਰਦੇ, ਜੇ ਭਗਵਾਨ ਕ੍ਰਿਸ਼ਨ ਵਰਗਾ ਤੁਹਾਡਾ ਮਿੱਤਰ ਹੈ, ਨਾਲੇ ਉਹ ਅਵਤਾਰ ਵੀ ਹੈ, ਨਾਲੇ ਰਾਜਾ ਮਹਾਰਾਜਾ ਵੀ, ਉਹਦੇ ਕੋਲ ਕਿਉਂ ਨਹੀਂ ਜਾਂਦੇ, ਕੁਝ ਮਿਲ ਜਾਏਗਾ ਇੱਕ ਦਿਨ ਚੰਗੇ ਬਤੀਤ ਹੋ ਜਾਣ। ਸੁਦਾਮੇ ਨੇ ਕਿਹਾ ਭਰਾਗਾਂ ਵਾਲੀ ਗੱਲ ਤਾਂ ਤੇਰੀ ਠੀਕ ਹੈ, ਪਰ ਮਿੱਤਰ ਕੋਲੋਂ ਮੁੱਦੇ ਸ਼ਰਮ ਯਾਤਰੀ ਹੈ, ਸ਼ਰਮ ਕਰਦੀ ਉਹ ਅਵਤਾਰ ਵੀ ਜ਼ਰੂਰ ਜਾਓ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਬਿਪੁਰ ਸੁਦਾਮਾ ਦਾਲ, ਬਿਪੁਰ ਕਹਿੰਦੇ ਪੰਡਿਤ, ਸੁਦਾਮਾ ਬ੍ਰਾਹਮਣ, ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਣੀ ਘਰਵਾਲੀ ਸੁਸ਼ੀਲਾ ਜਿਹੜੀ ਸੀ ਉਹਨੇ ਮਜਬੂਰ ਕਰ ਦਿੱਤਾ, ਸਤਰੀ ਦਾ ਹੱਕ ਵੀ ਬੜਾ ਜ਼ਬਰਦਸਤ ਹੋਇਆ।
ਜਿਹੜਾ ਹੈ ਉਹ ਵੀ ਬੜਾ ਪਰਮ ਲਾਗੂ ਹੋਏ ਬਾਵਣੀ ਮਿਲ ਜਗਦੀਸ਼ ਦਲਿੰਦਰ ਗਵਾਏ ਚੱਲਦਾ ਗਿਰਦਾ ਗਿੱਟੀਆਂ ਕੀਕਣ ਜਾਈਏ ਕੌਣ ਪਿਲਾਏ ਇਹ ਠੀਕ ਹੈ ਬਚਪਨ ਚ ਇਕੱਠੇ ਖੇਡਦੇ ਰਹੇ ਹਾਂ ਖਾਂਦੇ ਪੀਂਦੇ ਰਹੇ ਹਾਂ ਪਰ ਹੁਣ ਉਹ ਰਾਜਾ ਬਣ ਗਏ ਆ ਮੇਰੇ ਤਾਂ ਗਰੀਬ ਆਦਮੀ ਕਿਸ ਤਰ੍ਹਾਂ ਉਹਦੀ ਕੋਲ ਮੁਲਾਕਾਤ ਹੋਵੇਗੀ ਕਿਸ ਤਰ੍ਹਾਂ ਉਹਦੇ ਕੋਲ ਪਹੁੰਚੇ ਭਾਈ ਸਾਹਿਬ ਜੀ ਲਿਖਦੇ ਚੱਲਦਾ ਗਿਰਦਾ ਗਿੱਟੀਆਂ ਕੀਕਣ ਜਾਈਏ ਕੌਣ ਪਿਲਾਏ ਉਹ ਤਾਂ ਨਗਰ ਦੁਆਰਕਾ ਤੇ ਸਿੱਖ ਦੁਆਰ ਹੈ ਕਈ ਦਿਨ ਬਾਅਦ ਸਿੰਘ ਦਰਬਾਰ ਨੂੰ ਵੀ ਕਹਿੰਦੇ ਜਿਸ ਵੇਲੇ ਦੁਆਰਕਾ ਪਹੁੰਚਿਆ ਭਗਵਾਨ ਕ੍ਰਿਸ਼ਨ ਦੇ ਮਹਿਲਾਂ ਤੋਂ ਅੰਦਰ ਜਾਣ ਲੱਗਾ ਦਰਬਾਰ ਨੇ ਰੋ ਕਹਿੰਦੇ ਕਿੱਧਰ ਜਾ ਰਹੇ ਜੀ ਮੈਂ ਭਗਵਾਨ ਨੂੰ ਮਿਲ ਚੱਲ ਪਿੱਛੇ ਹਟ ਵਿਚਾਰਾ ਸੁਨਾਮਾ ਡਰਦਾ ਆਇਆ ਪਿੱਛੇ ਹਟ ਕੋਈ ਗੱਲ ਨਹੀਂ ਮੈਨੂੰ ਅੱਗੇ ਹੀ ਪਤਾ ਸੀ ਗਰੀਬਾਂ ਨੂੰ ਤੁਹਾਨੂੰ ਹੁੰਦੇ ਪਏ ਐਵੇਂ ਘਰਵਾਲੀ ਨੇ ਜਿੱਦ ਕੀਤੀ ਆਉਣਾ ਹੀ ਨਹੀਂ ਪਰ ਸੁਦਾਮਾ ਰੋ ਮਨਾ ਇਤਨੀ ਦੂਰੋਂ ਆਏ ਨਿਰਾਸ਼ ਹੀ ਚਲੇ ਜਾਈਏ ਨਰਵਾਨ ਨੇ ਤੱਕਿਆ ਰੋਂਦਾ ਕਿਉਂ ਹੈ ਸੁਦਾਮੇ ਨੇ ਕਿਹਾ ਬੜੀ ਦੂਰੋਂ ਆਇਆ ਆਸ ਧਾਰ ਕੇ ਮਿੱਤਰ ਨੂੰ ਮਿਲਣ ਵਾਸਤੇ ਕਿਹੜਾ ਮਿੱਤਰ ਭਗਵਾਨ ਕ੍ਰਿਸ਼ਨ ਮੇਰਾ ਮਿੱਤਰ ਵਾਹ ਭਗਵਾਨ ਕ੍ਰਿਸ਼ਨ ਦੇ ਮਿੱਤਰ ਆਪਣੀ ਸ਼ਕਲ ਵਰਤਾ ਦੇ ਇੱਥੇ ਰਾਜੇ ਮਹਾਰਾਜੇ ਆ ਕੇ ਖਲੋਂਦੇ ਨੂੰ ਕੋਈ ਪੁੱਛਦਾ ਨੀ ਤੂੰ ਕਿਧਰੋਂ ਦਾ ਮਿੱਤਰ ਰੋਹ ਕੇ ਕਹਿਣ ਲੱਗਾ ਹੈ ਦਰਬਾਰ ਮੈਂ ਸੱਚੀ ਦਰਬਾਰ ਦੇ ਬੀਜ ਲਾ ਕੇ ਸੱਚਿਆ ਮੱਥੇ ਤੇ ਤਿਲਕ ਲੱਗਾ ਹੋਇਆ ਸੀ ਬ੍ਰਹਮ ਜਾ ਇੱਥੇ ਖੈਰ ਪਹਿਲਾਂ ਮੈਂ ਜਾ ਕੇ ਬੇਨਤੀ ਕਰ ਸਲਾਮਾ ਬਾਹਰ ਹੀ ਖੜੋਗੇ ਤੇ ਦਰਬਾਰ ਅੰਦਰ ਪਹੁੰਚਿਆ ਅੱਗੇ ਭਗਵਾਨ ਕ੍ਰਿਸ਼ਨ ਜੀ ਬੜੇ ਸੁੰਦਰ ਸਿੰਘਾਸਨ ਤੇ ਬੈਠੇ ਸਨ ਰੁਕਮਣੀ ਤੇ ਰਾਧਿਕਾ ਜੀ ਚਰਨ ਚੱਲ ਪਈਆਂ ਦਰਬਾਰ ਨੇ ਜਾ ਕੇ ਨਮਸਕਾਰ ਕੀਤੀ ਤੇ ਮੱਥਾ ਟੇਕ ਕੇ ਗਿਆ ਮਹਾਰਾਜ ਇੱਕ ਨਵਾਂ ਤਮਾਸ਼ਾ ਵੇਖਿਆ ਭਗਵਾਨ ਜੀ ਦੇਖਿਆ ਐ ਦਰਬਾਰ ਉਹ ਕਿਹੜਾ ਤਮਾਸ਼ਾ ਦਰਬਾਰ ਨੇ ਕਿਹਾ ਮਹਾਰਾਜ ਅੱਜ ਇੱਕ ਨਵੇਂ ਨਮੂਨੇ ਦਾ ਆਦਮੀ ਤੁਹਾਡੇ ਦਰਬਾਰ ਚ ਆਇਆ ਤੁਹਾਡੇ ਦਰ ਤੇ ਆ ਤੁਹਾਡੇ ਮਹਿਲਾਂ ਦੇ ਮੂਹਰੇ ਅੱਗੇ ਖਲੋਤੇ ਨਵੇਂ ਨਮੂਨੇ ਕਿਹੋ ਜਿਹੇ ਆਦਮੀ ਇੱਥੇ ਵੇਖੇ ਪਰ ਹੈਰਾਨੀ ਇਹ ਹੈ ਕਿ ਉਹ ਕਹਿੰਦਾ ਮੈਂ ਭਗਵਾਨ ਕ੍ਰਿਸ਼ਨ ਦਾ ਮਿੱਤਰ ਭਗਵਾਨ ਸਾਡਾ ਮਹਾਰਾਜ ਸਾਡਾ ਉਹ ਕਿਉਂ ਕੀ ਹੈ ਉਹਦਾ ਨਾਮ ਕੀ ਹੈ ਉਹ ਦਰਬਾਰ ਨੇ ਕਿਹਾ ਮਹਾਰਾਜ ਸੁਣ ਲਓ ਕੋਈ ਹੋ ਜਿਹਾ ਇਨਸਾਨ ਸੀ ਸਭ ਪਤਾ

ਤੇ ਬਾਕੀ ਕੋਈ ਨੀ ਤੇ ਉਹਦੇ ਪੁਰਤਾ ਵੀ ਕੋਈ ਨਹੀਂ ਸਨ।

ਦਰਬਾਰ ਨੇ ਕਿਹਾ ਨਾਮ ਵੀ ਦੱਸ ਕਿਆ ਨਾਮ ਹੈ ਦੁਆਰ

ਪਹਿਲਾਂ ਦੇ ਪ੍ਰਦਕਸ਼ਣ ਚਾਰ ਪ੍ਰਕਰਮਾਂ ਕਰਕੇ ਸੁਨਾਮੇ ਨੂੰ ਪੇਸ਼ਾ ਸੀ ਸਾਰਾ ਦਿਨ ਮਿੱਤਰ ਪੈ ਅੱਜਕੱਲ ਦੇ ਮਿੱਤਰ ਤੇ ਸਵਾਦ ਪੂਰਾ ਹੈ ਤਾਂ ਮਿੱਤਰ ਹਨ ਤੇ ਜੇ ਸਵਾਦ ਪੂਰਾ ਨਹੀਂ ਤਾਂ ਉਹ ਮਿੱਤਰ ਮੁਖਾਲਫਤ ਵੀ ਕਰਨ ਲੱਗ ਜਾਂਦਾ ਨਿੰਦਾ ਵੀ ਕਰਨ ਲੱਗ ਜਾਂਦਾ ਜਿਸ ਦਿਨ ਸਵਾਦ ਨਾ ਉਪਜੇ ਤਿਸ ਦਿਨ ਬੋਲਣ ਗੰਦ ਸੁਦਾਮੇ ਦੀਆਂ ਪ੍ਰਕਰਮਾ ਕਰਕੇ ਛਾਤੀ ਨਾਲ ਲੈ ਕੇ ਆਏ ਤੇ ਜਿਸ ਆਸਨ ਤੇ ਆਪ ਬੈਠੇ ਸਨ ਸੁਦਾਮੇ ਨੂੰ ਬਿਠਾ ਸੁਖਮਨੀ ਤੇ ਰਾਜ ਕਰ ਜਾਓ ਮੇਰਾ ਮਿੱਤਰ ਆਇਆ ਹੈ ਜਲ ਲਿਆ ਸੁਦਾਮੇ ਦੇ ਚਰਨ ਧੋਈ ਰੁਕਮਨੀ ਤੇ ਰਾਜ ਦਾ ਪਾਣੀ ਕਹਿੰਦੇ ਨੂੰ ਇੱਧਰ ਭਗਵਾਨ ਕ੍ਰਿਸ਼ਨ ਸੁਦਾਮੇ ਨਾਲ ਪਿੱਛੇ ਪਿੱਛੇ ਬਚਨ ਕਰ ਸੁਦਾਮੇ ਕਿਤਨਾ ਚਿਰ ਕਿੱਥੇ ਨਹੀਂ ਕੁਮਾਰ ਸਰ ਕਿੱਥੇ ਤੇਰੀ ਹਾਲਤ ਕੀ ਹੋ ਗਈ ਤੇਰੀ ਦਿਸ਼ਾ ਕੀ ਬਣ ਗਈ ਹੈ ਐਸੇ ਬਿਹਾਨ ਬਿਹਾਨ ਵਿੱਚੋਂ ਇਹ ਕੰਤਕ ਜਾਲ ਬੜੇ ਪਦ ਤੋਂ ਤੇਰੇ ਪੈਰ ਠੰਡੇ ਚੁੱਕੇ

ਵਿੱਚ ਬਖਸ਼ਿਸ਼ ਕਰ ਰਹੇ ਹਨ। ਇਹ ਮਨੁੱਖ ਨਿੰਦਕ ਦੀ ਸੰਗਤ ਨਾ ਕਰ, ਕਿਉਂਕਿ ਨਿੰਦਕ ਆਪ ਤਾਂ ਜਲ ਰਿਹਾ ਹੈ, ਬਲ ਰਿਹਾ ਹੈ ਨਿੰਦਾ ਦੇ ਵਿੱਚ। ਜੇ ਉਹਦੀ ਸੰਗਤ ਕਰੇਗਾ ਤੇਰੇ ਕੰਨਾਂ ਵਿੱਚ ਵੀ ਨਿੰਦਾ ਦੀ ਆਵਾਜ਼ ਪਵੇਗੀ, ਤੇਰੇ ਵੀ ਪੁੰਨਾਂ ਨੂੰ ਸਾੜ ਦੇਵੇਗੀ, ਕਿਉਂਕਿ ਸੰਤ ਕਾ ਨਿੰਦਕ ਮਹਾ ਅਤਤਾਈ। ਸੰਤ ਦਾ ਜੋ ਨਿੰਦਕ ਹੈ, ਮਹਾਂਪੁਰਖਾਂ ਦਾ ਨਿੰਦਕ ਹੈ, ਉਸ ਦੇ ਹੱਥ ਵਿੱਚ ਚੁਆਤੀ ਫੜੀ ਹੋਈ ਹੈ। ਉਹ ਥਾਂ ਥਾਂ ਤੇ ਜਾ ਕੇ ਅੱਗ ਲਾਉਂਦਾ, ਥਾਂ ਥਾਂ ਤੇ ਜਾ ਕੇ ਉਸ ਅਕਾਲ ਪੁਰਖ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਨੂੰ ਤੋੜਦਾ। ਇਸ ਲਈ ਹਜ਼ੂਰ ਕਹਿੰਦੇ ਹਨ ਉਹ ਕਿਤੇ ਟਿਕ ਕੇ ਨਹੀਂ ਬਹਿੰਦਾ, ਕਿਤੇ ਸੁੱਖ ਦਾ ਸਾਹ ਨਹੀਂ ਲੈ ਸਕਦਾ, ਕਿਉਂਕਿ ਸੰਤ ਕਾ ਨਿੰਦਕ ਮਹਾ ਅਤਤਾਈ। ਸੰਤ ਕਾ ਨਿੰਦਕ ਖਿੰਨ ਟਿਕਣ ਨਾ ਪਾਈ। ਤੇ ਹਤਿਆਰਾ ਤਾਂ ਕਿਹਾ ਜੇ ਕਿਸੇ ਜਗਿਆਸੂ ਦੇ ਨਿਰੰਕਾਰ ਦੇ ਨਾਲ ਲਿਵ ਲੱਗੀ ਹੈ ਕਿਸੇ ਮਹਾਂਪੁਰਖ ਦੇ ਸਦਕੇ, ਤਾਂ ਨਿੰਦਕ ਤੋੜਨ ਦਾ ਯਤਨ ਕਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਏਡੇ ਭੈੜੇ ਅੱਖਰਾਂ ਵਿੱਚ ਨਿੰਦਕ ਨੂੰ ਪੁਕਾਰਿਆ ਬਾਣੀ ਵਿੱਚ ਕਿ ਨਿੰਦਕ ਕਿਤਨਾ ਭੈੜਾ ਹੈ, ਕਿ ਨਿੰਦਕ ਕੋ ਫਿਟਕੈ ਸੰਸਾਰ, ਨਿੰਦਕ ਕਾ ਝੂਠਾ ਵਿਵਹਾਰ, ਨਿੰਦਕ ਕਾ ਮੈਲਾ ਆਚਾਰ, ਦਾਸ ਆਪਣੇ ਕੋ ਰਾਖਣ ਹਾਰ। ਉਹ ਤਾਂ ਰੱਬ ਦੇ ਪਿਆਰੇ ਮਹਾਂਪੁਰਖ ਜੁੜੇ ਹੋਏ ਹਨ ਨਿਰੰਕਾਰ ਦੇ ਚਰਨਾਂ ਵਿੱਚ। ਉਹਨਾਂ ਦੀ ਨਿਗਾਹ ਵਿੱਚ ਤਾਂ ਨਾ ਕੋ ਵੈਰੀ ਨਹੀਂ, ਬੇਗਾਨਾ ਸਗਲ ਸੰਗ ਹਮਕੋ ਬਣਾਈ। ਉਹ ਤਾਂ ਦਰਗਾਹ ਵਿੱਚੋਂ ਆਉਂਦੇ ਵੀ ਇਸੇ ਲਈ ਹਨ ਕਿ ਵਿਛੜੀਆਂ ਹੋਈਆਂ ਰੂਹਾਂ ਨੂੰ ਉਸ ਅਕਾਲ ਪੁਰਖ ਈਸ਼ਵਰ ਨਿਰੰਕਾਰ ਦੇ ਨਾਲ ਜੋੜ ਦੇਣਾ। ਪਰ ਨਿੰਦਕ ਜੋ ਹੈ ਉਹ ਨਿੰਦਾ ਕਰਕੇ ਆਪਣਾ ਜੀਵਨ ਵਿਅਰਥ ਗਵਾ ਲੈਂਦਾ, ਜੋ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਬਾਈ ਨਿੰਦਕ ਦਾ ਕੀ ਹਾਲ ਹੁੰਦਾ ਹੈ?

0: ਉਹਨਾਂ ਨੇ ਇੱਕ ਵੇਰਾ ਯਾਦ ਕੀਤਾ, ਮਹਾਂਪੁਰਖ ਮਹਾਂਪੁਰਖ ਨੂੰ ਸੁਣਿਆ ਨਹੀਂ ਭੇਜਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਇੱਛਾ ਪ੍ਰਗਟ ਕੀਤੀ ਤੇ ਇਹ ਤਾਰ ਬਾਬਾ ਜੀ ਤੱਕ ਪਹੁੰਚ ਗਈ। ਬਈ ਅੱਜ ਸਾਡੇ ਪਰਮਾਰਥ ਦੇ ਗੁਰੂਆਂ ਨੇ ਸਾਨੂੰ ਯਾਦ ਕੀਤਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਆਪ ਚੱਲ ਪਏ ਮਹਾਂਪੁਰਖਾਂ ਦੇ ਪਾਸ, ਜਲਦੀ ਪਹੁੰਚਣਾ ਚਾਹੁੰਦੇ ਸਨ, ਇਸ ਲਈ ਨਹਿਰ ਦੀ ਪਟੜੀ ਪਟੜੀ ਤੁਰ ਪਏ। ਬਈ ਇਧਰੋਂ ਸ਼ਾਰਟਕੱਟ ਹੈ, ਜਲਦੀ ਪਹੁੰਚ ਜਾਵਾਂਗੇ। ਤਾਂ ਅੱਗੇ ਇੱਕ ਹੰਕਾਰੀ ਪੁਰਸ਼ ਜਿਸ ਦਾ ਨਾਮ ਸੀ SDO ਚੰਨਣ ਸਿੰਘ, ਜਿਸ ਨੇ ਕਦੇ ਕਿਸੇ ਮਹਾਂਪੁਰਖ ਦੀ ਸੰਗਤ ਨਹੀਂ ਕੀਤੀ, ਕਦੇ ਸਤ ਸੰਗਤ ਵਿੱਚ ਫੇਰਾ ਨਹੀਂ ਪਾਇਆ। ਜਦੋਂ ਬਾਬਾ ਜੀ ਦੀ ਕਾਰ ਅੱਗੇ ਗਈ ਤਾਂ ਇਹ ਫਿਰ ਉੱਥੇ ਰੋਕ ਦਿੱਤਾ, ਕਿਹਦੇ ਹੁਕਮ ਨਾਲ ਆਏ ਹੋ, ਕਿਉਂ ਆਏ ਹੋ, ਤੁਸੀਂ ਮਖੌਲ ਸਮਝ ਲਿਆ? ਬਾਬਾ ਜੀ ਦੇ ਨਾਲ ਕੁਝ ਸੇਵਕ ਸਨ, ਸਰਦਾਰ ਸਨ, ਉਹਨਾਂ ਨੇ ਕਿਹਾ ਬਈ ਬਾਬਾ ਜੀ ਨੇ ਜਲਦੀ ਜਾਣਾ ਸੀ ਜਿਸ ਕਰਕੇ ਇਹ ਰਸਤਾ ਅਖਤਿਆਰ ਕੀਤਾ, ਤੂੰ ਕੋਈ 100-200 ਲੈਣਾ ਤਾਂ ਲੈ ਲੈ, ਉੱਚੀ ਨਾ ਬੋਲ। ਆਖਿਆ ਇਹੋ ਜਿਹੇ ਮਹਾਂਪੁਰਖ ਬੜੇ ਵੇਖੇ ਹਨ ਮੈਂ, ਮੈਂ ਕੀ ਸਮਝਦਾ ਹਾਂ ਕਿਸੇ ਸੰਤ ਮਹਾਤਮਾ ਨੂੰ, ਮੈਂ ਤੁਹਾਡਾ ਚਲਾਨ ਕਰਾਂਗਾ। ਸਰਦਾਰਾਂ ਨੇ ਬਥੇਰਾ ਕਿਹਾ ਕਿ ਰੱਬ ਦੇ ਪਿਆਰਿਆਂ ਦੇ ਨਾਲ ਐਸਾ ਵਰਤਾਓ ਕਰਨਾ ਠੀਕ ਨਹੀਂ। ਕਹਿਣ ਲੱਗਾ ਮੈਂ ਬੜੇ ਵੇਖੇ ਹਨ ਸੰਤ ਮਹਾਤਮਾ, ਇਸ ਤਰ੍ਹਾਂ ਮੈਂ ਜੇ ਰਸਤਾ ਖੋਲ ਦੇਵਾਂ ਮੇਰੀ ਨੌਕਰੀ ਚਲੀ ਜਾਏਗੀ, ਮੈਨੂੰ ਕੌਣ ਪੁੱਛੇਗਾ, ਮੈਂ ਤਾਂ ਚਲਾਨ ਹੀ ਕਰਾਂਗਾ। ਹੋਰ ਵੀ ਕੁ ਬਚਨ ਬੋਲੇ ਜੋ ਕਹਿਣ ਨੂੰ ਜੀ ਨਹੀਂ ਕਰਦਾ। ਬਾਬਾ ਜੀ ਕਹਿਣ ਲੱਗੇ ਭਾਈ ਇਹਦੇ ਨਾਲ ਕਿਉਂ ਵਾਦ ਸੰਵਾਦ ਕਰਦੇ ਹੋ, ਆ ਕੱਚੇ ਉਤਾਰ ਲਓ ਤੇ ਸਿੱਧੇ ਰਸਤੇ ਪਹੁੰਚ ਜਾਂਦੇ ਆ, ਕੋਈ ਗੱਲ ਨਹੀਂ, ਥੋੜੀ ਲੇਟ ਹੋ ਜਾਵਾਂਗੇ। ਬਾਬਾ ਜੀ ਜਦੋਂ ਪੁੱਛੋ ਕਲਾ ਪਹੁੰਚੇ, ਇਹ ਪਠੰਡੇ ਤੋਂ 15 ਕਿਲੋਮੀਟਰ ਉਰੇ ਅਸਥਾਨ ਹੈ। ਜਦੋਂ ਬਰਨਾਲੇ ਵੱਲ ਆਈਏ ਤਾਂ ਰਸਤੇ ਵਿੱਚ ਪੁੱਛੋ ਕਲਾ ਪਿੰਡ ਆਉਂਦੇ। ਜਦੋਂ ਬਾਬਾ ਜੀ ਪਹੁੰਚੇ ਆਪਣੇ ਜਿਨ੍ਹਾਂ ਕੋਲੋਂ ਵਰਸਾਏ ਸਨ, ਆਪਣੇ ਪਰਮਾਰਥ ਦੇ ਗੁਰੂਆਂ ਪਾਸ ਪਹੁੰਚੇ, ਡੰਡਵਤ ਕੀਤੀ, ਮੱਥਾ ਟੇਕਿਆ, ਤਾਂ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ ਬਈ ਇਤਨੀ ਲੇਟ ਕਿਉਂ ਆਏ ਹੋ? ਤਾਂ ਬਾਬਾ ਜੀ ਤਾਂ ਕੁਝ ਨਹੀਂ ਬੋਲੇ, ਪਰ ਨਾਲ ਜੋ ਸੇਵਕ ਸਨ ਉਹਨਾਂ ਨੇ ਆਖਿਆ ਮਹਾਰਾਜ ਆ ਤਾਂ ਜਲਦੀ ਰਹੇ ਸਨ, ਨਹਿਰ ਦੀ ਪਟੜੀ ਪਟੜੀ ਆ ਰਹੇ ਸਨ, ਪਰ ਇੱਕ ਹੰਕਾਰੀ ਪੁਰਸ਼ SDO ਚੰਨਣ ਸਿੰਘ, ਜਿਸ ਨੇ ਬਾਬਾ ਜੀ ਦੀ ਗੱਡੀ ਰੋਕ ਦਿੱਤੀ ਤੇ ਆਖਿਆ ਮੈਂ ਚਲਾਨ ਕਰਨਾ, ਤੇ ਹੋਰ ਵੀ ਕੁ ਬਚਨ ਬੋਲੇ ਹਨ ਉਸਨੇ। ਬਾਬਾ ਜੀ ਦੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਮੁਖ ਤੋਂ ਅਚਾਨਕ ਇਹ ਬਚਨ ਨਿਕਲਿਆ ਬਈ ਚਲੋ ਨੌਕਰੀਓਂ ਗਿਆ, ਚਲਾਨ ਖਾਰਜ, ਉਹਦੀ ਨੌਕਰੀ ਵੀ ਗਈ, ਚਲਾਨ ਵੀ ਖਾਰਜ, ਨਾ ਇਧਰ ਕਾ ਰਹੇਗਾ ਨਾ ਉਧਰ ਕਾ ਰਹੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਜਪੋ ਸ੍ਰੀ
1: ਵਾਹਿਗੁਰੂ।
0: ਇਹ ਬਚਨ ਹੋ ਗਿਆ ਮਹਾਂਪੁਰਖ ਦਾ ਬਚਨ। ਚੰਦ ਤੇ ਸੂਰਜ ਤਾਂ ਆਪਣੀ ਡਿਊਟੀ ਬਦਲ ਸਕਦੇ ਹਨ, ਦਰਿਆ ਪੁੱਠੇ ਵਗ ਸਕਦੇ ਹਨ, ਪ੍ਰਕਿਰਤੀ ਦੀ ਮਰਿਆਦਾ ਬਦਲ ਸਕਦੀ ਹੈ, ਪਰ ਕਦੇ ਮਹਾਂਪੁਰਖ ਦਾ ਬਚਨ ਖਾਲੀ ਨਹੀਂ ਜਾ ਸਕਦਾ। ਹੁਣ ਚੰਨਣ ਸਿੰਘ ਥੋੜੇ ਜਿਹੇ ਦਿਨਾਂ ਵਿੱਚ ਬਿਮਾਰ ਪੈ ਗਿਆ, ਬੁਖਾਰ ਹੋਇਆ ਤੇ ਜਿਉਂ ਬੁਖਾਰ ਨਾਲ ਪਿਆ ਤਾਂ ਗੰਠੀਆ ਵਾਹ ਹੋ ਗਈ ਤੇ ਮੰਜੀ ਨਾਲ ਜੁੜ ਗਿਆ। ਬਹੁਤੇ ਦਿਨ ਡਿਊਟੀ ਤੇ ਨਾ ਜਾਣ ਕਰਕੇ ਨੌਕਰੀਓਂ ਜਵਾਬ ਹੋ ਗਿਆ। ਹੁਣ ਜਿਉਂ ਜਿਉਂ ਚੰਨਣ ਸਿੰਘ ਇਲਾਜ ਕਰਦਾ ਹੈ ਤਿਉਂ ਤਿਉਂ ਦੁੱਖ ਵਧਦਾ ਜਾ ਰਿਹਾ ਹੈ। ਜੋ ਕੁਝ ਕਮਾਇਆ ਹੋਇਆ ਸੀ ਸਭ ਦੁੱਖਾਂ ਤੇ ਲੱਗ ਗਿਆ, ਤੇ ਹੁਣ ਜਦੋਂ ਪੱਲੇ ਪੈਸਾ ਨਾ ਰਵੇ ਤਾਂ ਰਿਸ਼ਤੇਦਾਰ ਵੀ ਭੱਜ ਜਾਂਦੇ ਹਨ। ਸੁਖ ਮੈਂ ਆਨ ਬਹੁਤ ਮਿਲ ਬੈਠਤ। ਇਹ ਸੰਸਾਰ ਤਾਂ ਸੁੱਖਾਂ ਦਾ ਭਾਈਵਾਲ ਹੈ ਨਾ। ਸੁਖ ਮੈਂ ਬਹੁਤ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਸੰਸਾਰ, ਰਿਸ਼ਤੇਦਾਰ, ਇਹ ਸਭ ਸੁੱਖਾਂ ਦੇ ਭਾਈਵਾਲ ਹਨ। ਤੇਰੇ ਦੁੱਖਾਂ ਦਾ ਕੋਈ ਭਾਈਵਾਲ ਨਹੀਂ ਭਾਈ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ। ਵਿਪਤ ਪਰੀ ਸਭ ਹੀ ਸੰਗ ਛਾਡਤ, ਕੋਊ ਨਾ ਆਵਤ ਨੇੜੇ। ਕੋਈ ਨੇੜੇ ਨਹੀਂ ਲੱਗਦਾ ਜਦੋਂ ਵਿਪਤਾ ਪੈ ਜਾਂਦੀ ਹੈ। ਉਸ ਵੇਲੇ ਇੱਕ ਪਰਮੇਸ਼ਰ ਹੀ ਰੱਖਿਆ ਕਰ ਸਕਦਾ, ਪਰ ਤੂੰ ਤਾਂ ਉਹਦੇ ਪਿਆਰਿਆਂ ਨਾਲ ਵਿਗਾੜ ਕੇ ਪੈ ਰਿਹਾ। ਦਿਨੋਂ ਦਿਨ ਦੁੱਖ ਵਧਦਾ ਗਿਆ, ਕੋਈ ਡਾਕਟਰ ਹਕੀਮ ਨਹੀਂ ਛੱਡਿਆ। ਜਿਉਂ ਜਿਉਂ ਇਲਾਜ ਕਰਾਉਂਦੇ ਹਨ, ਦੁੱਖ ਵਧਦਾ ਜਾ ਰਿਹਾ। ਸਭ ਕੁਛ ਜੋ ਖੱਟਿਆ ਕਮਾਇਆ ਸੀ ਸਭ ਲੱਗ ਗਿਆ। ਘਰ ਦੇ ਹਾਲਾਤ ਖਰਾਬ ਹੋ ਗਏ, ਕੋਈ ਮੂੰਹ ਨਹੀਂ ਲਾਉਂਦਾ। ਆਖਿਆ ਮਹਾਂਪੁਰਖ ਦਾ ਫਿਟਕਾਰਿਆ ਹੋਇਆ। ਕੁਛ ਸੇਵਕਾਂ ਨੇ ਉਪਕਾਰ ਕੀਤਾ, ਪਤਾ ਲੱਗਿਆ ਬਈ ਸੰਤ ਗੁਲਾਬ ਸਿੰਘ ਜੀ ਕੋਲੀਏ ਵਾਲੇ ਹਨ। ਇਹ ਸਾਸ ਗਰਾਸ ਭਗਤੀ ਵੀ ਕਰਦੇ ਸਨ ਤੇ ਦਵਾ ਦਾਰੂ ਵੀ ਕਰਦੇ ਸਨ। ਨਾਲੇ ਮਰੀਜ਼ ਨੂੰ ਨਿਤਨੇਮ ਦੱਸਣਾ ਤੇ ਨਾਲੇ ਦਵਾਈ ਦੇਣੀ। ਭਾਈ, ਪਰਮੇਸ਼ਰ ਦੀ ਦਵਾ ਵੀ ਬਹੁਤ ਜ਼ਰੂਰੀ ਹੈ ਤੇ ਔਸ਼ਧੀ ਵੀ ਜ਼ਰੂਰੀ ਹੈ। ਮੰਜੀ ਚੁੱਕ ਕੇ ਉਹਨਾਂ ਪਾਸ ਲੈ ਆਏ। ਇਹ ਐਸੇ ਵੈਦ ਸਨ, ਸੱਤ ਪੁੜੀਆਂ ਦਿਆ ਕਰਦੇ ਸੀ ਗੰਠੀਆ ਵਾਹ ਵਾਲੇ ਨੂੰ ਤੇ ਸ਼ਰਤੀਆ ਆਰਾਮ ਹੁੰਦਾ ਸੀ। ਪਰ ਸੱਤ ਪੁੜੀਆਂ ਵਰਤ ਲਈਆਂ, ਕੁਝ ਵੀ ਨਹੀਂ ਬਣਿਆ, ਜ਼ਰਾ ਵੀ ਫਰਕ ਨਹੀਂ ਪਿਆ। ਤਾਂ ਮਹਾਂਪੁਰਖ ਕਹਿਣ ਲੱਗੇ, ਕੋਈ ਹੋਰ ਗੱਲ ਹੈ ਬਈ, ਇਹਨੂੰ ਇਹ ਤਕਲੀਫ ਨਹੀਂ, ਕੋਈ ਹੋਰ ਤਕਲੀਫ। ਉਹਦੇ ਰਿਸ਼ਤੇਦਾਰਾਂ ਨੇ ਦੱਸਿਆ, ਮਹਾਰਾਜ ਇਹਨਾਂ ਨੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਕੁਬਚਨ ਬੋਲੇ ਹਨ। ਉਹਨਾਂ ਨਾਲ ਮੰਦਾ ਵਰਤਾਵ ਕੀਤਾ। ਤਾਂ ਮਹਾਂਪੁਰਖ ਸੰਤ ਗੁਲਾਬ ਸਿੰਘ ਜੀ ਕਹਿਣ ਲੱਗੇ, ਫਿਰ ਇਹ ਤਾਂ ਇਹਨਾਂ ਨੂੰ ਤਾਂ ਉਹੀ ਠੀਕ ਕਰ ਸਕਦੇ ਹਨ, ਮੇਰੇ ਕੋਲ ਕੋਈ ਐਸੀ ਦਵਾ ਨਹੀਂ। ਪਰ ਤੁਸੀਂ ਨਿਰਾਸ਼ ਨਾ ਹੋਵੋ, ਮੈਂ ਤੁਹਾਡੇ ਨਾਲ ਚੱਲਦਾ ਹਾਂ, ਮੈਂ ਆਪ ਬੇਨਤੀ ਕਰਾਂਗਾ, ਮੈਂ ਆਪ ਚਰਨ ਫੜ ਲਵਾਂਗਾ। ਤੇ ਮਹਾਂਪੁਰਖ ਬਚਨਾਂ ਦੇ ਪੱਕੇ ਹੁੰਦੇ ਹਨ, ਚਰਨਾਂ ਦੇ ਕੱਚੇ ਹੁੰਦੇ ਹਨ। ਜੇ ਚਰਨ ਫੜ ਲਈਏ ਤਾਂ ਬਖਸ਼ਣ ਵਿੱਚ ਵੀ ਦੇਰੀ ਨਹੀਂ ਲਾਉਂਦੇ। ਚੰਨਣ ਸਿੰਘ ਦੀ ਮੰਜੀ ਲੈ ਆਂਦੀ। ਸੰਤ ਗੁਲਾਬ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਕਲ ਯੁਗੀ ਜੀਵ ਹਾਂ, ਭੁੱਲਾਂ ਹੋ ਜਾਂਦੀਆਂ ਹਨ, ਕਿਰਪਾ ਕਰੋ ਚੰਨਣ ਸਿੰਘ ਨੂੰ ਦੇਹ ਅਰੋਗਤਾ ਬਖਸ਼ੋ। ਉਸਨੇ ਜ਼ਰੂਰ ਕੁਬਚਨ ਬੋਲੇ ਹਨ, ਮੰਦਾ ਵਰਤਾਵ ਕੀਤਾ। ਬਾਬਾ ਜੀ ਕਹਿਣ ਲੱਗੇ, ਭਾਈ ਅਸੀਂ ਤਾਂ ਕੋਈ ਬਚਨ ਨਹੀਂ ਬੋਲਿਆ, ਅਸੀਂ ਤੇ ਕੋਈ ਵਾਰ ਸਰਾਪ ਦਿੱਤਾ ਹੀ ਨਹੀਂ। ਜਿਨ੍ਹਾਂ ਨੇ ਦਿੱਤਾ ਉਹਨਾਂ ਦੇ ਪਾਸ ਜਾਓ, ਉਹ ਹਨ ਸਾਡੇ ਪਰਮਾਰਥ ਦੇ ਗੁਰੂ ਬਾਬਾ ਹਰਨਾਮ ਸਿੰਘ ਜੀ। ਤੇ ਸੰਤ ਗੁਲਾਬ ਸਿੰਘ ਜੀ ਕਹਿਣ ਲੱਗੇ, ਫਿਰ ਗਰੀਬ ਨਿਵਾਜ ਤੁਸੀਂ ਨਾਲ ਚੱਲੋ, ਤੁਹਾਡਾ ਬਚਨ ਉਹ ਨਹੀਂ ਮੋੜਨਗੇ। ਬਾਬਾ ਜੀ ਕਹਿਣ ਲੱਗੇ, ਭਾਈ ਇਸ ਦੀ ਮੰਜੀ ਲੈ ਚਲੋ ਜ਼ਰੂਰ ਨਾਲ, ਪਰ ਉਹਨਾਂ ਦੇ ਸਾਹਮਣੇ ਉਦੋਂ ਹੀ ਲਿਆਉਣਾ ਜਦੋਂ ਉਹਨਾਂ ਦਾ ਹੁਕਮ ਹੋਵੇਗਾ, ਪਹਿਲਾਂ ਨਹੀਂ ਲਿਆਉਣੀ। ਜਾ ਕੇ ਪੁੱਛੋ ਕਲਾ, ਮੰਜੀ ਬਾਹਰ ਰੱਖ ਦਿੱਤੀ ਚੰਨਣ ਸਿੰਘ ਦੀ। ਤੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਸੰਤ ਗੁਲਾਬ ਸਿੰਘ ਜੀ ਤੇ ਹੋਰ ਸੰਗੀ ਸਾਰੇ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਦੇ ਪਾਸ ਗਏ, ਮੱਥਾ ਟੇਕਿਆ। ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਗੁਰੂਆਂ ਦੇ ਚਰਨ ਦਬਾਣ ਲੱਗੇ, ਮੌਕਿਆਂ ਤਾੜਨ ਲੱਗੇ, ਬਈ ਜਦੋਂ ਅਤੀ ਪ੍ਰਸੰਨ ਹੋਣ ਉਦੋਂ ਬੇਨਤੀ ਕਰਾਂ। ਜਾਂ ਵੇਖਿਆ ਬਈ ਹੁਣ ਮੇਰ ਦੇ ਘਰ ਵਿੱਚ ਬੈਠੇ ਹਨ। ਤਾਂ ਬਾਬਾ ਜੀ ਕਹਿਣ ਲੱਗੇ, ਮਹਾਰਾਜ ਉਸ ਨੂੰ ਬਖਸ਼ ਦਿਓ। ਹੁਣ ਕਿਹਨੂੰ ਬਖਸ਼ ਦੇਈਏ? ਆਖਿਆ ਚੰਨਣ ਸਿੰਘ, ਜਿਸ ਨੇ ਦੁਰਬਚਨ ਬੋਲੇ ਸਨ। ਤੇ ਬਾਬਾ ਹਰਨਾਮ ਸਿੰਘ ਕਹਿਣ ਲੱਗੇ ਫਿਰ ਸੰਤ ਦਾ ਬਚਨ ਤਾਂ ਨਾ ਹੋਇਆ, ਐਵੇਂ ਕਿਵੇਂ ਹੀ ਹੋਇਆ? ਕਹਿੰਦੇ ਨਿਰਵੈਰਾਂ ਨਾਲ ਵੈਰ ਕਮਾ ਰਿਹਾ, ਇਹਨੂੰ ਫਲ ਮਿਲਣਾ ਚਾਹੀਦਾ। ਬਾਬਾ ਜੀ ਨੇ ਚਰਨ ਪਕੜ ਲਏ, ਮਹਾਰਾਜ ਜਿਵੇਂ ਹੁੰਦਾ ਇਸ ਨੂੰ ਬਖਸ਼ ਲਓ। ਹੁਣ ਜਦੋਂ ਬਹੁਤ ਬੇਨਤੀਆਂ ਕੀਤੀਆਂ ਬਾਬਾ ਜੀ ਨੇ, ਤਾਂ ਬਾਬਾ ਹਰਨਾਮ ਸਿੰਘ ਕਹਿਣ ਲੱਗੇ ਚੰਗਾ ਫਿਰ ਇੱਥੇ ਹੀ ਇਹਦੇ ਪਾਪ ਭੁਗਤਾ ਦਿੱਤੇ ਹਨ, ਹੁਣ ਇਹ ਨਰਕਾਂ ਵਿੱਚ ਨਹੀਂ ਜਾਏਗਾ, ਹੁਣ ਇਸ ਨੂੰ ਨਰਕਾਂ ਵਿੱਚ ਨਹੀਂ ਜਾਣ ਦੇਵਾਂਗੇ, ਕਿਉਂਕਿ ਤੁਹਾਡੀ ਸਿਫਾਰਿਸ਼ ਹੋ ਗਈ ਹੈ, ਉਚਾਰਨ ਕਰੋ ਸ੍ਰੀ ਤੇ। ਜਾਂ ਫਿਰ ਬਾਬਾ ਹਰਨਾਮ ਸਿੰਘ ਜੀ ਦੇ ਪਾਸੋਂ ਸਾਰੇ ਆਏ ਤੇ ਬਾਹਰ ਕੀ ਤੱਕਿਆ, ਚੰਨਨ ਸਿੰਘ ਦੇ ਪ੍ਰਾਣ ਪੰਖੇਰੂ ਉੱਡ ਚੁੱਕੇ ਹਨ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਨਹੀਂ ਤੇ ਬਿਲਲਾ ਲਿਆ ਸੀ ਸੰਤ ਕਾ ਨਿੰਦਕ, ਓ ਬਿਲ ਲਾਏ ਜੋ ਜਲ ਵੀ ਹੂਨ ਮਛਲੀ ਤੜਪ ਰਾਏ। ਇਹ ਹਾਲਤ ਸੀ, ਨਾ ਜਿਉਂਦਿਆਂ ਵਿੱਚ ਸੀ ਨਾ ਮਰਦਿਆਂ ਵਿੱਚ ਸੀ, ਮੌਤ ਵੀ ਮੰਗਿਆ ਨਹੀਂ ਮਿਲਦੀ, ਪਰ ਅੱਜ ਮਹਾਂਪੁਰਖ ਨੇ ਫਿਰ ਬਖਸ਼ ਦਿੱਤਾ, ਕਿਰਪਾ ਕਰ ਦਿੱਤੀ, ਮਿਹਰ ਕਰ ਦਿੱਤੀ। ਕਹਿਣ ਲੱਗੇ ਸੰਤ ਦਾ ਬਚਨ ਤਾਂ ਨਾ ਹੋਇਆ, ਆਖਿਆ ਹੁਣ ਇੱਥੇ ਤਾਂ ਨਹੀਂ ਠੀਕ ਕਰ ਸਕਦੇ, ਪਰ ਇਤਨਾ ਹੈ ਕਿ ਇਸ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦੇ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੋ ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ। ਜੇ ਮਹਾਂਪੁਰਖ ਦਿਆਲੂ ਮੇਰਾ ਦੇ ਘਰ ਵਿੱਚ ਆ ਜਾਣ ਤਾਂ ਫਿਰ ਉਸ ਨੂੰ ਵੀ ਮੋਕਸ਼ ਪਦਵੀ ਦੇ ਦਿੰਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ ਭਾਈ ਬਚੋ ਮਹਾਂਪੁਰਖਾਂ ਦੀ ਨਿੰਦਿਆ ਤੋਂ, ਮਹਾਂਪੁਰਖਾਂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਕਰ।

ਸਾਰਾ ਸੰਸਾਰ ਜਿਹੜਾ ਹੈ ਇਸ ਦੇ ਉਧਾਰ ਦਾ ਬੰਦੋਬਸਤ ਵਾਹਿਗੁਰੂ ਅਕਾਲ ਪੁਰਖ ਨੇ ਕੀਤਾ ਹੋਇਆ ਹੈ। ਇਸੇ ਆਸ਼ੇ ਦੀ ਵਿਆਖਿਆ ਬਾਣੀ ਵਿਚ ਕੀਤੀ ਗਈ ਹੈ। ਬੜੇ ਚਿਰ ਤੋਂ ਮਨੁੱਖ ਦੇ ਸਾਹਮਣੇ ਇਹ ਸਮੱਸਿਆ ਹੈ ਕਿ ਇਹ ਜਿਹੜੀ ਦੁਨੀਆਂ ਦੀ ਦੌਲਤ ਹੈ, ਸੰਸਾਰ ਦੀ ਮਾਇਆ ਹੈ, ਇਹਦੇ ਨਾਲ ਮੈਂ ਕਿਵੇਂ ਵਰਤਣਾ। ਤੇ ਧਰਮੀ ਤੋਂ ਲੋਕ ਆਮ ਤੌਰ ਤੇ ਗੱਲ ਕਹਿੰਦੇ ਨੇ ਕਿ ਜਿੰਨਾ ਚਿਰ ਇਹਨੂੰ ਛੱਡੋਗੇ ਨਹੀਂ ਉਹਨਾਂ ਚਿਰ ਰੱਬ ਦੇ ਨਾਲ ਤੇ ਜੋੜ ਹੀ ਨਹੀਂ ਸਕਦੇ। ਜਦੋਂ ਗੁਰਮਤ ਨੂੰ ਚੰਗੀ ਤਰ੍ਹਾਂ ਸਮਝਨੇ ਆ ਤਾਂ ਇਹ ਗੱਲ ਸਾਡੇ ਪੱਲੇ ਪੈਂਦੀ ਹੈ ਕਿ ਗੁਰੂ ਸਾਹਿਬ ਨੇ ਇਸ ਮਾਇਆ ਨੂੰ ਤਿਆਗਣ ਦਾ ਕੋਈ ਉਪਦੇਸ਼ ਨਹੀਂ ਦਿੱਤਾ। ਗਰੀਬੀ ਹੈ ਜਾਂ ਅਮੀਰੀ, ਥੋੜੀ ਮਾਇਆ ਜਾਂ ਬਹੁਤੀ, ਇਸ ਗੱਲ ਦਾ ਸਵਾਲ ਨਹੀਂ ਹੈ। ਸਵਾਲ ਇਹ ਹੈ ਕਿ ਮਾਇਆ ਦੇ ਹੁੰਦਿਆਂ ਹੋਇਆਂ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਆਪਣੇ ਚਿੱਤ ਨੂੰ ਜੋੜਨਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਆਉਂਦੇ ਨੇ ਗੁਰਸਿੱਖ ਯੋਗੀ ਹਨ, ਐਸੇ ਯੋਗੀ ਕਿ ਮਾਇਆ ਵਿਚ ਰਹਿੰਦੇ ਹੋਏ ਵੀ ਉਹ ਚੇਤਨ ਨੇ, ਜਾਗਦੇ ਹੋਏ ਨੇ, ਸਮਝਦੇ ਨੇ ਵੀ ਇਸ ਮਾਇਆ ਨੇ ਸਾਡੇ ਨਾਲ ਨਹੀਂ ਜਾਣਾ। ਉਹ ਕਹਿੰਦੇ ਨੇ ਵੀ ਇਹ ਮਾਇਆ ਪਰਮਾਤਮਾ ਨੇ ਬਣਾਈ ਹੈ, ਮਾਇਆ ਤੋਂ ਉਸਨੇ ਸੰਸਾਰ ਬਣਾਇਆ ਹੈ। ਇਸ ਲਈ ਕਿਤੇ ਵੀ ਮਨੁੱਖ ਚਲਾ ਜਾਏ, ਮਨੁੱਖ ਦਾ ਸਰੀਰ, ਮਨੁੱਖ ਦੀ ਆਪਣੀ ਹੋਂਦ ਵੀ ਮਾਇਆ ਨਾਲ ਹੈ, ਮਾਇਆ ਦਾ ਪਿੱਛਾ ਨਹੀਂ ਛੱਡਦੀ। ਮਾਇਆ ਤੋਂ ਬਿਨਾਂ ਇਹ ਸੰਸਾਰ ਹੋ ਨਹੀਂ ਸਕਦਾ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਇਹਨੂੰ ਨਫ਼ਰਤ ਕਰਨ ਦਾ ਕੋਈ ਮਤਲਬ ਨਹੀਂ, ਇਹ ਪਰਮਾਤਮਾ ਨੇ ਬਣਾਈ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਸ੍ਰੀ ਰਾਗ ਵਿਚ ਇਕ ਬਚਨ ਕੀਤਾ ਹੈ। ਸਤਿਗੁਰੂ ਕਹਿੰਦੇ ਨੇ ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਭਰਮ ਭੁਲਾਏ। ਬਾਣੀ ਨੂੰ ਜਦੋਂ ਧਿਆਨ ਨਾਲ ਪੜੀਏ ਸਾਡੀਆਂ ਕਈ ਸਮੱਸਿਆ ਹੱਲ ਹੋ ਜਾਂਦੀਆਂ, ਪਰ ਅਸੀਂ ਬਾਣੀ ਵੱਲ ਧਿਆਨ ਨਹੀਂ ਦਿੰਦੇ, ਬੰਦਿਆਂ ਵੱਲ ਧਿਆਨ ਦਿੰਦੇ। ਮੁਸ਼ਕਲ ਸਾਡੀ ਆ ਏ, ਕਹਿੰਦੇ ਫਲਾਣਾ ਬਾਬਾ ਕਹਿ ਗਿਆ, ਬਸ ਸਿਆਪਾ ਪੈ ਜਾਂਦਾ ਸਾਨੂੰ। ਵੀ ਗੁਰੂ ਗ੍ਰੰਥ ਸਾਹਿਬ, ਗੁਰੂ ਤੁਹਾਡੇ ਕੋਲ ਮੌਜੂਦ ਹੈ, ਉਸ ਨਾਲ ਗੱਲ ਕਰਕੇ ਪੁੱਛ ਕੇ ਵੇਖੋ ਵੀ ਗੁਰੂ ਸਾਹਿਬ ਕੀ ਕਹਿੰਦੇ ਆ। ਬੰਦਾ ਗਲਤ ਹੋ ਸਕਦਾ, ਪਰ ਅਸੀਂ ਬੰਦੇ ਦੇ ਮਗਰ ਲੱਗਣ ਵਾਸਤੇ ਤਿਆਰ ਹੋ ਜਾਂਦੇ ਹਾਂ। ਸਾਹਿਬ ਕਹਿੰਦੇ ਨੇ ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਭਰਮ ਭੁਲਾਏ। ਮਨਮੁਖ ਕਰਮ ਕਰੈ ਨਹੀਂ ਬੂਝੈ ਬਿਰਧਾ ਜਨਮ ਗਵਾਏ। ਗੁਰਬਾਣੀ ਇਸ ਜਗ ਮਹ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਦੀ ਰੋਸ਼ਨੀ ਨਾਲ ਇਹ ਗੱਲ ਸਾਡੀ ਸਮਝ ਵਿਚ ਆ ਜਾਏਗੀ, ਪਤਾ ਲੱਗ ਜਾਏਗਾ ਕਿ ਅਸਾਂ ਸੰਸਾਰ ਦੇ ਅੰਦਰ ਇਸ ਮਾਇਆ ਵਿਚ ਰਹਿੰਦਿਆਂ ਕਿਸ ਤਰ੍ਹਾਂ ਉਸ ਮਾਲਕ ਨਾਲ ਆਪਣੀ ਸਾਂਝ ਪਾਉਣੀ ਹੈ। ਇਸੇ ਕਰਕੇ ਭਗਤ ਜੀ ਦਾ ਬਚਨ ਜੋ ਕੀਰਤਨ ਦੁਆਰਾ ਸਰਵਣ ਕੀਤਾ ਹੈ, ਕਹਿੰਦੇ ਨੇ ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ ਬਹੁਰ ਨਾ ਹੋਏ ਤੇਰਾ ਆਵਣ ਜਾਣ। ਕਹਿੰਦੇ ਨੇ ਹੇ ਮੇਰੇ ਮਨਾ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰ ਜੋ ਆਪ ਨਿਰਵਾਣ ਪਦ ਦਾ ਮਾਲਕ ਹੈ ਤੇ ਤੈਨੂੰ ਉਸ ਅਵਸਥਾ ਵਿਚ ਲੈ ਜਾਏਗਾ, ਤੇਰਾ ਜੰਮਣ ਮਰਨ ਕੱਟਿਆ ਜਾਏਗਾ। ਇਹ ਕੇਂਦਰੀ ਖਿਆਲ ਹੈ ਸ਼ਬਦ ਦਾ। ਤੇ ਉਹ ਕਹਿੰਦੇ ਨੇ ਵੀ ਕਿਸੇ ਕੀਮਤ ਉਤੇ ਵੀ ਤੂੰ ਪਰਮਾਤਮਾ ਨੂੰ ਨਹੀਂ ਛੱਡਣਾ। ਜਿਸ ਵੇਲੇ ਤ੍ਰਿਲੋਚਨ ਨੇ ਨਾਮਦੇਵ ਨੂੰ ਕਿਹਾ ਮੈਂ ਸੁਣਿਆ ਤੂੰ ਭਗਤ ਹੈ, ਕਾਹਦਾ ਭਗਤ ਹੈ, ਤੂੰ ਤੇ ਹਰ ਵੇਲੇ ਕੱਪੜਿਆਂ ਚ ਲੱਗਾ ਰਹਿੰਦਾ, ਕਦੇ ਧੋਨਾ ਹੈ, ਕਦੇ ਛਾਪਦਾ ਹੈ, ਕਦੇ ਕੁਝ ਕਰਦਾ। ਉਹ ਕਹਿਣ ਲੱਗਾ ਠੀਕ ਹੈ, ਮੈਂ ਕੰਮ ਕਰਦਾ ਹਾਂ, ਲੇਕਿਨ ਭਾਈ ਕੰਮ ਕਰਦਿਆਂ ਹੋਇਆਂ ਮੈਂ ਉਸ ਮਾਲਕ ਨੂੰ ਚੇਤੇ ਕਰਦਾ ਰਹਿੰਦਾ, ਭੁੱਲਦਾ ਨਹੀਂ, ਮੈਂ ਉਹਨੂੰ ਯਾਦ ਕਰਦਾ ਰਹਿੰਦਾ ਵਾਂ। ਹਾਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ। ਮੈਂ ਚੰਗੇ ਤੋਂ ਚੰਗਾ ਕੱਪੜਾ ਵੀ ਹੱਥ ਵਿਚ ਲੈ ਕੇ ਕਦੇ ਇਹ ਨਹੀਂ ਸੋਚਦਾ ਕਿ ਕੱਪੜਾ ਹੀ ਸਭ ਕੁਝ ਹੈ। ਮੈਂ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਸਦਕੇ ਜਾਣਾ ਵੀ ਜਿਸ ਨੇ ਇਹ ਸੁੰਦਰ ਕੱਪੜਾ ਬਣਾਉਣ ਦੀ ਵਿਧ ਬਣਾਈ ਹੈ। ਮੈਂ ਸੁੰਦਰਤਾ ਦੇਖ ਕੇ ਵੀ ਉਹਨੂੰ ਯਾਦ ਕਰ ਲੈਂਦਾ, ਮੈਂ ਮੁਸੀਬਤਾਂ ਦੇਖ ਕੇ ਵੀ ਉਹਨੂੰ ਯਾਦ ਕਰ ਲੈਂਦਾ। ਹਰ ਹਾਲਤ ਵਿਚ ਉਹਨੂੰ ਯਾਦ ਕਰਨ ਦੀ ਗੱਲ ਮੈਨੂੰ ਵਿਸਰਦੀ ਨਹੀਂ। ਇਸੇ ਕਰਕੇ ਕਹਿੰਦੇ ਨੇ ਜੋ ਰਾਜ ਦੇਹੇ ਤਾਂ ਕੌਣ ਵਡਾਈ, ਜੋ ਭੀਖ ਮੰਗਾਵੇ

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਐ ਮਨੁੱਖ ਭੈੜੇ ਰਸਤਿਆਂ ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ ਤੇ ਚੱਲਿਆ? ਗਲਤ ਰਸਤਿਆਂ ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦੇ ਆ ਤੇਰਾ ਕੋਈ

ਇਹ ਜੋ ਸ਼ਬਦ ਆਪ ਸਰਵਨ ਕਰ ਰਹੇ ਹੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ੁਕਰਾਨੇ ਦਾ ਸ਼ਬਦ ਹੈ। ਸੁਲਹੀ ਤੇ ਨਾਰਾਇਣ ਰਾਖ, ਸਮੇਂ ਦਾ ਬਾਦਸ਼ਾਹ ਜਹਾਂਗੀਰ, ਜਿਸ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਕਿ ਗੁਰੂ ਨਾਨਕ ਦੇ ਦਰ ਦੀ ਦਿਨੋ ਦਿਨ ਵਡਿਆਈ ਵਧਦੀ ਜਾਵੇ। ਗੁਰੂ ਨਾਨਕ ਦੇ ਦਰ ਤੇ ਜਿੱਥੇ ਗੁਰੂ ਕੇ ਸਿੱਖ ਆ ਕੇ ਜੁੜਦੇ ਸਨ, ਹਿੰਦੂ ਵੀ ਔਰ ਮੁਸਲਮਾਨ ਵੀ ਰੂਹਾਨੀਅਤ ਪ੍ਰਾਪਤ ਕਰਨ ਲਈ ਹਜ਼ੂਰ ਦੇ ਚਰਨਾਂ ਵਿੱਚ ਆ ਜੁੜਦੇ ਸਨ। ਇਸ ਦੇ ਮਨ ਵਿੱਚ ਬੜਾ ਦੁੱਖ ਸੀ ਕਿ ਗੁਰੂ ਨਾਨਕ ਦੇ ਦਰ ਦੀ ਦਿਨੋ ਦਿਨ ਵਡਿਆਈ ਵਧਦੀ ਜਾ ਰਹੀ ਹੈ। ਆਪਣੇ ਸੀਪਾ ਸਲਾਰ ਨੂੰ ਹੁਕਮ ਦਿੱਤਾ ਬਈ ਤੂੰ ਕਸ਼ਮੀਰ ਨੂੰ ਜਾ ਰਿਹਾ ਜੰਗ ਕਰਨ ਲਈ, ਤੇ ਰਸਤੇ ਵਿੱਚ ਗੋਂਦਵਾਲ ਨਾਮ ਕਰਕੇ ਪਿੰਡ ਹੈ ਜਿੱਥੇ ਗੁਰੂ ਅਰਜਨ ਦੇਵ ਰਹਿੰਦਾ ਹੈ, ਉਸ ਨੂੰ ਵੀ ਸੋਧਦਾ ਜਾਏ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਜਦੋਂ ਇਹ ਪਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲੱਗਿਆ ਤਾਂ ਸਿੱਖਾਂ ਨੇ ਬੇਨਤੀ ਕੀਤੀ ਜੋ ਇਸ ਸ਼ਬਦ ਵਿਚ ਅੰਕਿਤ ਹੈ, ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਹਜ਼ੂਰ ਅੱਗੇ ਬੇਨਤੀ ਕੀਤੀ ਗਈ ਕਿ ਮਹਾਰਾਜ ਜੇ ਹੁਕਮ ਕਰੋ ਤਾਂ ਬਾਦਸ਼ਾਹ ਜਹਾਂਗੀਰ ਨੂੰ ਪਤਰਿਕਾ ਲਿਖ ਦਈਏ ਜਾਂ ਦੋ ਸਿਆਣੇ ਬੰਦੇ ਭੇਜ ਦਿਓ, ਕੁਝ ਉਪਾਅ ਜ਼ਰੂਰ ਕਰੋ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਨੇਤ ਨਾਲ ਜਦੋਂ ਬੜੇ ਹੰਕਾਰ ਦੇ ਨਾਲ ਸੁਲੀ ਖਾਂ ਚੜਾਈ ਕਰਕੇ ਆ ਰਿਹਾ ਸੀ ਤਾਂ ਇਸ ਦਾ ਘੋੜਾ ਐਸਾ ਪਾਗਲ ਹੋਇਆ ਬਲਦੇ ਭੱਠੇ ਵਿਚ ਜਾ ਵੜਿਆ ਤੇ ਸੁਲੀ ਸਮੈਤ ਸਵਾਹ ਹੋ ਗਿਆ। ਇਹ ਸ਼ੁਕਰਾਨੇ ਵਜੋਂ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ।

ਸਮੇਂ ਦੇ ਲੋਕਾਂ ਨੇ ਤਾਂ ਭਾਵੇਂ ਉਸਨੂੰ ਸ਼ੂਦਰ ਕਿਹਾ, ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ, ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ ਗੁਰੂ ਪੰਚਮ।

ਬੜੀਆਂ ਸ਼ਕਤੀਆਂ ਵਾਲੇ, ਬੜੀਆਂ ਤਾਕਤਾਂ ਵਾਲੇ, ਬੜੀਆਂ ਅਜ਼ਮਤਾਂ ਵਾਲੇ, ਮਾਲਕ ਦੀ ਰਜ਼ਾ ਵਿੱਚ ਉਹ ਵੀ ਇਸ ਸਰੀਰ ਨੂੰ, ਇਸ ਜੀਵਨ ਨੂੰ ਅਲਵਿਦਾ ਕਹਿ ਗਏ। ਕੋਈ ਨਾ ਰਿਹਾ, ਨਾ ਕੋਈ ਰਿਹਾ ਨਾ ਰਹਿਣ। ਇਹ ਵੱਖਰੀ ਗੱਲ ਹੈ, ਬੰਦਾ ਭੁਲੇਖੇ ਚ ਪੈ ਗਿਆ। ਉਹ ਯਕਸ਼ ਨੇ ਪੁੱਛਿਆ ਸੀ ਅਰਜਨ, 14 ਪ੍ਰਸ਼ਨ ਕੀਤੇ ਸਨ, ਇੱਕ ਪ੍ਰਸ਼ਨ ਇਹ ਵੀ ਸੀ, ਪੁੱਛਦਾ ਹੈ ਸੰਸਾਰ ਤੇ ਸਭ ਤੋਂ ਅਚੰਭੇ ਵਾਲੀ ਗੱਲ ਕਿਹੜੀ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ। ਤੇ ਅਰਜਨ ਕਹਿੰਦਾ ਕਹਿੰਦਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਿਹੜੀ ਮੈਂ ਵੇਖੀ ਉਹ ਇਹ ਹੈ ਕਿ ਸਾਡੇ ਵਿੱਚੋਂ ਲੋਕ ਤੁਰੀ ਵੀ ਜਾ ਰਹੇ ਨੇ ਤੇ ਜਿਹੜੇ ਬਾਕੀ ਦੇ ਨੇ ਉਹ ਇਹ ਸਮਝਦੇ ਨੇ ਜਾਣ ਵਾਲਾ ਤੁਰ ਗਿਆ, ਮੈਂ ਥੋੜਾ ਜਾਣਾ, ਮੈਂ ਨਹੀਂ ਜਾਣਾ। ਤੁਰਨ ਵਾਲੇ ਤੁਰੀ ਜਾਂਦੇ ਨੇ, ਤੋਰਨ ਵਾਲੇ ਤੋਰੀ ਜਾਂਦੇ ਨੇ, ਤੇ ਤੋਰ ਕੇ ਫਿਰ ਇਹ ਸਮਝੀ ਬੈਠੇ ਨੇ ਅਸਾਂ ਕੋਈ ਨਹੀਂ ਤੁਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸੇ ਭਾਵ ਨੂੰ ਲੈ ਕੇ ਕਹਿੰਦੇ ਨੇ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸਹਿ ਇੱਕ ਅਸਥਿਰ ਮਾਨੇ, ਅਚਰਜ ਲਖਿਓ ਨਾ ਜਾਈ। ਕਹਿੰਦੇ ਨੇ ਅਜੀਬ ਗੱਲ ਨੀ, ਇੱਕ ਤਾਂ ਤੁਰੇ ਜਾਂਦੇ ਨੇ, ਇੱਕ ਸਮਝਦੇ ਨੇ ਆਪਾਂ ਤਾਂ ਬੈਠੇ ਹਾਂ, ਪਰ ਨਹੀਂ, ਜਿਨ੍ਹਾਂ ਦੇ ਨੇਤਰ ਖੁੱਲੇ ਨੇ, ਜਿਨ੍ਹਾਂ ਨੇ ਆਪਣੀ ਸਮਝ ਦੇ ਨੇਤਰ ਬੰਦ ਨਹੀਂ ਕੀਤੇ, ਉਹਨਾਂ ਨੇ ਅੱਖਾਂ ਖੋਲ ਕੇ ਵੇਖਿਆ, ਔਰ ਜਿਨ੍ਹਾਂ ਨੇ ਮੌਤ ਨੂੰ ਅੱਖਾਂ ਖੋਲ ਕੇ ਵੇਖਿਆ ਕੁਝ ਭੁਲੇਖੇ ਚ ਪੈ ਜਾਂਦੇ ਨੇ। ਕਹਿੰਦੇ ਨੇ ਜਿਸ ਵੇਲੇ ਕਬੂਤਰ ਵੱਲ ਕੋਈ ਸ਼ਿਕਾਰੀ ਜਾਨਵਰ ਬਿੱਲੀ ਆਦਿਕ ਆਵੇ ਨਾ ਤੇ ਅੱਖਾਂ ਮੀਟ ਲੈਂਦਾ, ਭੋਲਾ ਜਾਨਵਰ ਐਸਾ ਸਮਝਦਾ ਹੈ ਕਿ ਇਹ ਬਸ ਗਿਆ, ਸ਼ਿਕਾਰ ਕਰਨ ਵਾਲਾ ਜਾਨਵਰ ਗਿਆ, ਖਤਰਾ ਗਿਆ, ਅੱਖਾਂ ਮੀਟ ਲਈਆਂ, ਬਿੱਲੀ ਗਈ, ਬਾਸ ਗਿਆ, ਇਲ ਗਈ, ਕਿਉਂਕਿ ਉਹਨੂੰ ਨਜ਼ਰ ਨਹੀਂ ਆ ਰਹੀ ਨਾ, ਉਹਨੂੰ ਨਜ਼ਰ ਨਹੀਂ ਆ ਰਹੀ, ਉਹ ਸਮਝਦਾ ਗਈ। ਹਾਲਾਂਕਿ ਉਹਦੇ ਅੱਖਾਂ ਮੀਟਣ ਨਾਲ ਸ਼ਿਕਾਰੀ ਜਾਨਵਰ ਦਾ ਕੰਮ ਆਸਾਨ ਹੋ ਜਾਂਦਾ, ਮਗਰ ਨਹੀਂ, ਉਹ ਸਮਝਾ ਕੇ ਗਈ, ਉਹ ਆਪਣੇ ਮਨ ਨੂੰ ਤਸੱਲੀ ਦੇ ਲੈਂਦਾ। ਇਹੀ ਹਾਲ ਬੰਦੇ ਦਾ, ਕਹਿੰਦਾ ਮੌਤ ਦੀ ਗੱਲ ਨਾ ਕਰੋ, ਮੌਤ ਵੱਲੋਂ ਅੱਖਾਂ ਮੀਟ ਲੈਂਦਾ, ਮੱਤ ਦੀਆਂ ਅੱਖਾਂ ਵੀ ਮੀਟ ਲੈਂਦਾ, ਜ਼ਬਾਨ ਵੀ ਕਹਿੰਦਾ ਬੰਦ ਰੱਖੋ, ਅਰਥੀ ਜਾ ਰਹੀ ਹੈ, ਬੱਚਿਆਂ ਨੂੰ ਅੰਦਰ ਵਾਰ ਦੋ, ਮਤ ਕਿਤੇ ਵੇਖਣ, ਇਹ ਸੱਚਾਈ ਨੂੰ ਵੇਖ ਨਾ ਲੈਣ, ਦਹਿਲ ਨਾ ਜਾਣ, ਡਰ ਨਾ ਜਾਣ, ਪਰਚੇ ਰਹਿਣ ਜੀਵਨ ਵਿੱਚ। ਜੇ ਕੋਈ ਕਹਿ ਦਿੰਦਾ, ਕੋਈ ਮੌਤ ਦੀ ਗੱਲ ਕਰਦਾ, ਕਹਿੰਦੇ ਨੇ ਕੋਈ ਚੰਗੀ ਗੱਲ ਕਰ, ਇਹ ਮੌਤ ਦੀ ਗੱਲ ਮਾੜੀ ਹੈ। ਜਿਸ ਨੂੰ ਭਾਈ ਮੂਲਾ ਭਾਈ ਮਰਦਾਨੇ ਦੇ ਦੋ ਪੈਸਿਆਂ ਬਦਲੇ ਲਿਖ ਕੇ ਦਿੰਦਾ ਹੈ, ਉਹ ਸਿਆਲਕੋਟ ਦਾ ਹਟਵਾਣੀਆਂ, ਇੰਨੀ ਕੋਈ ਗੱਲ ਉਹਨੇ ਸੰਗਤ ਵਿੱਚੋਂ ਸਮਝੀ, ਸਤਸੰਗਤ ਵਿੱਚੋਂ ਇੰਨੀ ਕੋਈ ਗੱਲ ਉਹਨੂੰ ਸਮਝ ਆਈ ਕਿ ਮਰਨਾ ਸੱਚ ਤੇ ਜੀਣਾ ਝੂਠ। ਇਹ ਧੰਨ ਗੁਰੂ ਨਾਨਕ ਕਹਿੰਦੇ ਨੇ ਹੈਣ ਸਮਝ ਵਾਲੇ ਬੰਦੇ, ਹੈਨ ਇਸ ਨਗਰ ਵਿੱਚ ਜਿਹੜੇ ਮਰਨ ਨੂੰ ਸੱਚ ਸਮਝਦੇ ਨੇ। ਜਿਹੜਾ ਵੀ ਜਿਉਂਦਾ ਪਿਆ ਬੰਦਾ ਮਰਨ ਲਿਖਾਏ ਮੰਡਲ ਮੈਂ ਆਏ, ਹਰ ਇੱਕ ਦੇ ਮੱਥੇ ਤੇ ਮਰਨਾ ਲਿਖਿਆ, ਲੇਕਿਨ ਆਮ ਸਧਾਰਨ ਮਨੁੱਖ ਮਰਨ ਦੀ ਗੱਲ ਕਰਨਾ ਨਹੀਂ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ, ਮੌਤ ਵੱਲੋਂ ਅੱਖਾਂ ਮੀਟ ਲੈਣਾ ਚਾਹੁੰਦਾ। ਤੇ ਜਿਹੜਾ ਬੰਦਾ ਮੌਤ ਵੱਲੋਂ ਅੱਖਾਂ ਮੀਟ ਲੈਂਦਾ ਨਾ, ਉਹ ਜੀਵਨ ਚ ਅਵੇਸਲਾ ਹੋ ਜਾਂਦਾ, ਤੇ ਜਿਹੜਾ ਜੀਵਨ ਚ ਅਵੇਸਲਾ ਹੋ ਜਾਂਦਾ ਉਹਨੂੰ ਜੀਣ ਦਾ ਢੰਗ ਨਹੀਂ ਫਿਰ ਆਉਂਦਾ, ਜੀਵਨ ਦਾ ਢੰਗ ਨਾ ਆਉਣ ਕਰਕੇ ਜੀਵਨ ਐਵੇਂ ਤੁਰ ਜਾਂਦਾ, ਐਵੇਂ ਬੀਤ ਜਾਂਦਾ। ਸਮਝ ਵਾਲਿਆਂ ਨੇ ਅੱਖਾਂ ਖੋਲ ਕੇ ਜੀਵਨ ਨੂੰ ਵੀ ਵੇਖਿਆ, ਜੀਵਨ ਦੇ ਅੰਤ ਨੂੰ ਵੀ ਵੇਖਿਆ, ਤੇ ਫਿਰ ਉਹਨਾਂ ਨੇ ਜੀਵਨ ਦਾ ਕੋਈ ਰਾਹ ਬਣਾਇਆ, ਕੋਈ ਢੰਗ ਅਪਣਾਇਆ, ਜ਼ਿੰਦਗੀ ਕੈਸੀ ਹੋਣੀ ਚਾਹੀਦੀ ਹੈ। ਮੌਤ ਸਿਰ ਤੇ ਆ ਰਹੀ ਹੈ, ਮੌਤ ਦੀ ਤਲਵਾਰ ਸਿਰ ਤੇ ਲਟਕ ਰਹੀ, ਤੇ ਇੱਥੇ ਕੋਈ ਮਸਤ ਰਹਿਣ ਵਾਲੀ, ਸੁੱਤੇ ਰਹਿਣ ਵਾਲੀ ਗੱਲ ਤਾਂ ਹੈ ਨਹੀਂ, ਜਾਗਦੇ ਰਹਿਣ ਦੀ ਲੋੜ ਹੈ। ਉਹ ਫਿਰ ਜਾਗਦੇ ਨੇ, ਜਾਗਦੇ ਨੇ ਤੇ ਜਿਉਂਦੇ ਨੇ, ਮਹਾਰਾਜ ਤਾਂ ਜਿਉਂਦੇ ਹੀ ਉਹਨਾਂ ਨੂੰ ਗਿਣਦੇ ਨੇ।

ਉਹਨਾਂ ਨੇ ਜ਼ਿੰਦਗੀ ਵਿੱਚ ਜ਼ਿੰਦਗੀ ਦੇਣ ਵਾਲੇ ਨੂੰ ਯਾਦ ਕੀਤਾ, ਜ਼ਿੰਦਗੀ ਲੈ ਲੈਣ ਵਾਲੇ ਨੂੰ ਯਾਦ ਕੀਤਾ, ਭੇਜਣ ਵਾਲੇ ਨੂੰ ਯਾਦ ਕੀਤਾ, ਸੱਦ ਲੈਣ ਵਾਲੇ ਨੂੰ ਯਾਦ ਕੀਤਾ। ਯਾਦ ਕੀਤਾ ਤੇ ਜ਼ਿੰਦਗੀ ਸੁਚੱਜੀ ਹੋ ਗਈ। ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਨੇ, ਉਹਨਾਂ ਦਾ ਜਿਉਣਾ ਠੀਕ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਤੇ ਮਹਾਰਾਜ ਤਾਂ ਕਹਿੰਦੇ ਨੇ ਨਾਨਕ ਅਵਰ ਨਾ ਜੀਵੈ ਕੋਏ, ਕਿ ਮਹਾਰਾਜ ਆ ਜਿਹੜੇ ਬਾਕੀ

ਪਤ ਲੱਥੀ ਜਾਏ। ਜੇ ਇਸ ਤਰ੍ਹਾਂ ਜਿਉਂਦਾ ਰਿਹਾ, ਖਾਇਆ ਮੈਲ ਵਧਾਇਆ, ਪਹਿਦੇ ਘਰ ਕੀ ਹਾਨ, ਬਕ ਬਕ ਵਾਦ ਚਲਾਇਆ, ਬਿਨ ਨਾਵੇ ਵਿਖ ਜਾਣ, ਜਾਂ ਉਹ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ, ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੀ ਹੁਣ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ, ਕੋਠੀ ਜਾਈ ਸੱਟਿਆ ਕਿਸੇ ਲੱਗਾ ਦੋਖ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂਤਨ ਗੱਡਿਆ ਥੁੱਕਾਂ ਪਈਆਂ ਤਿੱਤ, ਸਭ ਕਹਿੰਦੇ ਨੇ ਜਿੱਤ ਮੁੱਖ ਨਾਮ ਨਾ ਉਚਰੇ ਬਿਨ ਨਾਵੇ ਰਸ ਕਾਹੇ, ਨਾਨਕ ਇਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ। ਕਿੰਨਾ ਕੁਝ ਜ਼ਾਇਆ ਕਰ ਛੱਡਿਆ ਜ਼ਿੰਦਗੀ ਦਾ, ਕਿਤਨਾ ਕੁਝ ਬਰਬਾਦ ਕੀਤਾ, ਨਹੀਂ ਕੁਝ ਨਾ ਬਰਬਾਦ ਕੀਤਾ, ਜ਼ਿੰਦਗੀ ਹੀ ਬਰਬਾਦ ਕੀਤੀ, ਜ਼ਿੰਦਗੀ ਦੀ ਤੌਹੀਨ ਕੀਤੀ। ਜੀਵਨ ਦੇਣ ਵਾਲੇ ਦੀ ਵੀ ਇਸ ਗੱਲ ਵਿਚ ਕੋਈ ਅਦਬ ਵਾਲੀ ਗੱਲ ਨਹੀਂ ਹੋਈ, ਸਤਿਕਾਰ ਵਾਲੀ ਕਦਰ ਵਾਲੀ ਗੱਲ ਨਹੀਂ ਹੋਈ ਕਿ ਤੂੰ ਜ਼ਿੰਦਗੀ ਦਿੱਤੀ ਅਜਾਈ ਤੁਰੀ ਗਈ, ਅਸਾਂ ਧਿਆਨ ਵੀ ਨਾ ਦਿੱਤਾ। ਸਭ ਕਹਿੰਦੇ ਨੇ ਨਹੀਂ, ਇਸ ਤਰ੍ਹਾਂ ਦੀ ਜ਼ਿੰਦਗੀ ਜੇ ਜੀਵੇ ਪਤ ਲੱਥੀ ਜਾਏ, ਜੇ ਸੱਚੀ ਦਰਗਾਹ ਚ ਜਾਣ ਲੱਗਾ ਪਤ ਲਵਾ ਕੇ ਗਿਆ, ਉਥੇ ਮਾਣ ਨਾ ਪਾ ਸਕਿਆ, ਇੱਥੇ ਇੱਜ਼ਤ ਨਾ ਕੀਤੀ, ਉਥੇ ਇੱਜ਼ਤ ਨਾ ਹੋਈ, ਤਾਂ ਫਿਰ ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਵੇ ਪਤ ਗਿਆ ਗਵਾਇਆ। ਇਹ ਤਾਂ ਕੋਈ ਗੱਲ ਨਾ ਹੋਈ, ਇਹ ਕੋਈ ਜ਼ਿੰਦਗੀ? ਸਭ ਕਹਿੰਦੇ ਨੇ ਜ਼ਿੰਦਗੀ ਤਾਂ ਉਹ ਹੈ, ਗਿਣਦੇ ਨੇ ਮਾਰਾ ਜੀਣ ਵਾਲਿਆਂ ਨੂੰ ਗਿਣਦੇ ਨੇ, ਆਇਆ ਸਫਲ ਤਾਹੂ ਤੋ ਗਣੀਏ, ਕਹਿੰਦੇ ਨੇ ਉਹਦੀ ਜ਼ਿੰਦਗੀ ਨੂੰ ਮੈਂ ਸਫਲ ਹੀ ਸਮਝਣਾ, ਬਲਕਿ ਜਿਉਂਦਾ ਗਿਣਦਾ ਹੀ ਉਹਨਾਂ ਨੂੰ ਹਾਂ। ਜਾਸ ਰਸਨ ਹਰ ਹਰ ਜਸ ਭਣੀਏ, ਆਏ ਬਸੇ ਸਾਧੂ ਕੇ ਸੰਗੇ, ਅਣਦਿਨ ਨਾਮ ਧਿਆਵੇ ਰੰਗੇ, ਆਵਤ ਸੋ ਜਾਣ ਜਿਹੜਾ ਨਾਮੇ ਰਾਤਾ, ਜਾਂਕੋ ਦਇਆ ਮਇਆ ਵਿਧਾਤਾ। ਉਹ ਬੰਦਾ ਆਉਂਦਾ ਹੈ ਠੀਕ ਹੈ, ਜਾਂਦਾ ਵੀ ਹੈ ਠੀਕ ਹੈ, ਪਰ ਉਹਦੇ ਆਉਣ ਦੀ ਗੱਲ ਵੱਖਰੀ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿਲਕੀ ਕਥਾ ਨਰਾਰੀ ਨੇ ਵੱਖਰੀ ਗੱਲ ਹੁੰਦੀ। ਇੱਕ ਹੈ ਆਵਣ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਆਇਆ ਕਮਾਈ ਕੀਤੀ, ਜ਼ਿੰਦਗੀ ਸਫਲੀ ਕੀਤੀ, ਗਿਆ ਪ੍ਰਭੂ ਦੇ ਦਰਸ਼ਨਾਂ ਵਿਚ ਸਮਾ ਗਿਆ, ਸਵਾਦ ਆਇਆ ਆਉਣ ਦਾ, ਆਨੰਦ ਆ ਗਿਆ ਜਾਣ ਵਿਚ। ਉਹਦਾ ਆਉਣਾ ਜਾਣਾ ਉਹਨਾਂ ਵਰਗਾ ਨੀ ਜਿਨ੍ਹਾਂ ਦੀ ਗੱਲ ਆਪਾਂ ਪੜ੍ਹਨੇ, ਆਇਆ ਗਿਆ ਮੋਇਆ ਨਾਉ, ਉਹਨਾਂ ਦੇ ਆਉਣ ਜਾਣ ਦੀ ਗੱਲ ਹੋ ਰਹੀ ਹੈ। ਸੁੱਤੇ ਹੋਏ ਲੋਕਾਂ ਦੀ, ਜੀਵਨ ਨੂੰ ਨਾ ਸਮਝਣ ਵਾਲੇ ਲੋਕਾਂ ਦੀ, ਮੌਤ ਤੋਂ ਨਾ ਜਾਗੇ ਲੋਕਾਂ ਦੀ ਗੱਲ ਹੋ ਰਹੀ ਹੈ, ਜੀਵਨ ਪ੍ਰਤੀ ਸਜਗ ਲੋਕਾਂ ਦੀ ਕਹਾਣੀ ਵੱਖਰੀ। ਉਹ ਸੱਚੇ ਵਾਹਿਗੁਰੂ ਨਾਲ ਜੁੜੇ ਹੋਏ, ਆਉਂਦੇ ਤਾਂ ਉਹ ਵੀ ਨੇ, ਜਾਂਦੇ ਉਹ ਵੀ ਨੇ,

ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਕੀਤੀ ਤਾਂ ਰਾਮਦਾਸ ਤੋਂ ਗੁਰੂ ਰਾਮਦਾਸ ਬਣ ਗਏ। ਆਪ ਦਾ ਜਨਮ ਲਾਹੌਰ ਹੋਇਆ। ਘੁੰਗਣੀਆਂ ਵੇਚਣ ਵਾਸਤੇ ਜਾਇਆ ਕਰਦੇ ਸਨ। ਹੋਰ ਵੀ ਬੱਚੇ ਘੁੰਗਣੀਆਂ ਵੇਚਣ ਜਾਂਦੇ ਨੇ। ਕਈ ਤਾਂ ਬੜੇ ਕਹਿੰਦੇ ਨੇ ਘੁੰਗਣੀਆਂ ਲੈ ਲਓ, ਕਰਾਰੀਆਂ ਘੁੰਗਣੀਆਂ, ਮਿਰਚ ਮਸਾਲੇ ਵਾਲੀਆਂ ਘੁੰਗਣੀਆਂ। ਪਰ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਹਿਲਾ ਨਾਮ ਜੇਠਾ ਸੀ, ਚੁੱਪ ਕਰਕੇ ਬੈਠੇ ਰਹਿੰਦੇ। ਇੱਕ ਦਿਨ ਇੱਕ ਸਾਧਾਂ ਦੀ ਮੰਡਲੀ ਆਈ। ਕੋਲ ਹੀ ਨਦੀ ਸੀ, ਉਨ੍ਹਾਂ ਇਸ਼ਨਾਨ ਕੀਤਾ। ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਕਾਕਾ ਸਾਨੂੰ ਘੁੰਗਣੀਆਂ ਖਵਾ, ਪਰ ਸਾਡੇ ਕੋਲ ਪੈਸੇ ਕੋਈ ਨਹੀਂ। ਘੁੰਗਣੀਆਂ ਖਵਾਈਆਂ ਨੇ, ਉਨ੍ਹਾਂ ਸਾਧਾਂ ਨੇ ਬੜੀਆਂ ਅਸੀਸਾਂ ਦਿੱਤੀਆਂ ਕਿ ਕਾਕਾ ਤੂੰ ਬੜਾ ਵੱਡਾ ਆਦਮੀ ਬਣੇਗਾ, ਬੜਾ ਵੱਡਾ ਤੇਰਾ ਦਰਬਾਰ ਹੋਵੇਗਾ, ਅਨੇਕਾਂ ਰਾਜੇ ਮਹਾਰਾਜੇ ਤੇਰੇ ਦਰਬਾਰ ਆ ਕੇ ਤੇਰੇ ਚਰਨਾਂ ਤੇ ਮੱਥਾ ਟੇਕਿਆ ਕਰਨਗੇ, ਤੇਰੇ ਕੋਲ ਦੁਨੀਆਂ ਦੇ ਲੋਕ ਦਾਤਾਂ ਲਿਆ ਕਰਨਗੇ, ਤੂੰ ਲੋਕਾਂ ਦੇ ਭੰਡਾਰੇ ਭਰਿਆ ਕਰੇਗਾ। ਪਤਾ ਨੀ ਕਿੰਨੇ ਕੁ ਵਾਰ ਉਨ੍ਹਾਂ ਨੇ ਦਿੱਤੇ ਨੇ, ਖਾਲੀ ਸ਼ਾਬਾ ਲੈ ਕੇ ਘਰ ਆ ਗਏ ਨੇ। ਪੁੱਛਿਆ ਕਿ ਬੇਟਾ, ਸਾਰਾ ਸ਼ਾਬਾ ਖਾਲੀ ਹੈ? ਲੱਗਦਾ ਸਾਰੇ ਛੋਲੇ ਵਿਕ ਗਏ ਨੇ। ਭਾਈ ਜੇਠਾ ਜੀ ਕਹਿਣ ਲੱਗੇ, ਵਿਕ ਤਾਂ ਗਏ ਨੇ, ਪਰ ਉਧਾਰ ਉਨ੍ਹਾਂ ਸਾਧਾਂ ਕੋਲ ਪੈਸੇ ਨਹੀਂ ਸਨ, ਪਰ ਉਨ੍ਹਾਂ ਅਸੀਸਾਂ ਬੜੀਆਂ ਦਿੱਤੀਆਂ, ਇਹ ਕੰਮ ਕਰਦੇ ਰਹੇ, ਜਵਾਨ ਹੋਏ, ਮਾਤਾ ਪਿਤਾ ਸੁਰਗਵਾਸ ਹੋ ਗਏ ਨੇ। ਆਪ ਨੇ ਜਿੱਥੇ ਇਹ ਘੁੰਗਣੀਆਂ ਵੇਚਣ ਦਾ ਕੰਮ ਕੀਤਾ, ਉੱਥੇ ਮਨ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਵੀ ਹੈ। ਆਪਣੇ ਘਰੋਂ ਚੱਲੇ ਨੇ, ਸੰਗਤਾਂ ਦੇ ਨਾਲ ਗੋਇੰਦਵਾਲ ਸਾਹਿਬ ਆਏ ਨੇ, ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ, ਤਾਂ ਹੁਣ ਚਿੱਤ ਵਾਪਸ ਜਾਣ ਨੂੰ ਨਹੀਂ ਕਰਦਾ, ਇੱਥੇ ਹੀ ਰਹਿ ਕੇ ਹੁਣ ਸੇਵਾ ਕਰਨ ਲੱਗ ਪਏ ਨੇ, ਦਿਨ ਰਾਤ ਸੇਵਾ ਕਰਦੇ ਨੇ, ਘੁੰਗਣੀਆਂ ਵੀ ਵੇਚਦੇ ਨੇ, ਜੋ ਕਮਾਈ ਹੁੰਦੀ ਹੈ ਲੰਗਰ ਵਿੱਚ ਪਾ ਦਿੰਦੇ ਨੇ, ਦਿਨ ਰਾਤ ਸੇਵਾ ਕਰ ਰਹੇ ਨੇ। ਤੇ ਬਾਣੀ ਕਹਿੰਦੀ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਉਹ ਸੇਵਾ ਸਫਲੀ ਹੈ ਜਿਹੜੀ ਸੇਵਾ ਕੀਤੀ ਆ ਗੁਰੂ ਦਾ ਮਨ ਪ੍ਰਸੰਨ ਹੋ ਜਾਵੇ। ਤੇ ਜਦੋਂ ਇਨਸਾਨ ਮਨ ਕਰਕੇ ਸੇਵਾ ਕਰੇ, ਸੇਵਾ ਕਰਦਿਆਂ ਉਹ ਇਨਸਾਨ ਕਿੱਥੇ ਦਾ ਕਿੱਥੇ ਜਾ ਪਹੁੰਚਦਾ। ਗੁਰੂ ਅਮਰਦਾਸ ਪਾਤਸ਼ਾਹ ਆਪਣੇ ਆਸਣ ਤੇ ਬੈਠੇ ਹਨ, ਤਾਂ ਗੁਰੂ ਕੇ ਮਹਿਲ ਕਹਿਣ ਲੱਗੇ, ਪਾਤਸ਼ਾਹ ਸਾਰੀ ਦੁਨੀਆਂ ਦਾ ਆਪ ਨੂੰ ਫਿਕਰ ਹੈ, ਪਰ ਕਦੀ ਆਪਣੇ ਘਰ ਦਾ ਵੀ ਖਿਆਲ ਕਰੋ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਦੱਸੋ ਕੀ ਖਿਆਲ ਕਰੀਏ ਘਰ ਦਾ। ਤਾਂ ਮਾਤਾ ਜੀ ਨੇ ਕਿਹਾ, ਮਹਾਰਾਜ ਆਪਣੀਆਂ ਬੀਬੀਆਂ ਵੀ ਜਵਾਨ ਨੇ, ਇਹਨਾਂ ਵਾਸਤੇ ਵਰ ਲੱਭੋ ਤਾਂ ਕਿ ਇਹਨਾਂ

ਕਿਹੋ ਜਿਹੇ ਨੈਣ ਨਕਸ਼ ਹੋਣ। ਮਾਤਾ ਜੀ ਚਾਰ ਚਵੇਰੇ ਦੇਖਣ ਲੱਗ ਪਏ ਕਿ ਕੋਈ ਇਹੋ ਜਿਹੀ ਨੁਹਾਰ ਮਿਲੇ ਜਿਹਦੇ ਬਾਰੇ ਮੈਂ ਦੱਸਾਂ ਕਿ ਇਹੋ ਜਿਹਾ ਲੜਕਾ ਹੋਣਾ ਚਾਹੀਦਾ।

ਗੁਰੂ ਸਾਹਿਬਾਂ ਨੂੰ ਜਵਾਬ ਦੇਣ ਵਾਸਤੇ ਚਾਰ ਸਵੇਰੇ ਦੇਖ ਰਹੇ ਨੇ ਕਿ ਕਿਹੋ ਜਿਹਾ ਲੜਕਾ ਹੋਣਾ ਚਾਹੀਦਾ ਜਿਹਦੇ ਬਾਰੇ ਮੈਂ ਗੁਰੂ ਸਾਹਿਬਾਂ ਨੂੰ ਦੱਸਾਂ ਤਾਂ ਇੰਨੇ ਨੂੰ ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਸਿਰ ਤੇ ਟੋਕਰਾ ਚੁੱਕੇ ਹੈ ਸੇਵਾ ਕਰ ਰਹੇ ਨੇ ਸਭ ਨੂੰ ਨਿਕਲੇ ਨੇ ਤਾਂ ਮਾਤਾ ਜੀ ਦਾ ਧਿਆਨ ਭਾਈ ਜੇਠਾ ਜੀ ਵੱਲ ਗਿਆ ਸੋਹਣੇ ਨੈਣ ਨਕਸ਼ ਸੋਹਣਾ ਕਦ ਕਾਠ ਅੱਖਾਂ ਵਿਚ ਨਾਮ ਦੀ ਖੁਮਾਰੀ ਭਾਈ ਜੇਠਾ ਜੀ ਨੂੰ ਦੇਖਿਆ ਤਾਂ ਮਾਤਾ ਜੀ ਦੇਖਦੇ ਰਹਿ ਗਏ ਗੁਰੂ ਅਮਰਦਾਸ ਪਾਤਸ਼ਾਹ ਨੇ ਫਿਰ ਪੁੱਛਿਆ ਭਾਈ ਤੁਸਾਂ ਦੱਸਿਆ ਨਹੀਂ ਕਿਹੋ ਜਿਹਾ ਵਰ ਚਾਹੀਦਾ ਆਪਣੀ ਬੀਬੀ ਵਾਸਤੇ ਤਾਂ ਮਾਤਾ ਜੀ ਕਹਿਣ ਲੱਗੇ ਪਾਤਸ਼ਾਹ ਉਹ ਜਿਹੜਾ ਲੜਕਾ ਸਾਹਮਣੇ ਟੋਕਰੀ ਚੁੱਕੇ ਜਾ ਰਿਹਾ ਲੜਕਾ ਹੋਵੇ ਤਾਂ ਇਹੋ ਜਿਹਾ ਹੋਵੇ ਕੈਡੇ ਸੋਹਣੇ ਨੈਣ ਨਕਸ਼ ਨੇ ਇਹਦਾ ਚਿਹਰਾ ਦੇਖਦਿਆਂ ਮਨ ਪ੍ਰਸੰਨ ਹੁੰਦਾ ਤਾਂ ਗੁਰੂ ਅਮਰਦਾਸ ਪਾਤਸ਼ਾਹ ਹੱਸ ਪਏ ਕਹਿਣ ਲੱਗੇ ਭਾਈ ਇਹੋ ਜਿਹਾ ਵਰ ਚਾਹੀਦਾ ਮਾਤਾ ਜੀ ਕਹਿਣ ਲੱਗੇ ਹਾਂ ਪਾਤਸ਼ਾਹ ਸਾਹਿਬ ਜੀ ਕਹਿਣ ਲੱਗੇ ਫਿਰ ਇਹਦੇ ਵਰਗਾ ਤਾਂ ਇਹੋ ਹੀ ਹੈ ਇਹਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਗੁਰੂ ਸਾਹਿਬਾਂ ਨੇ ਭਾਈ ਜੇਠਾ ਨੂੰ ਕੋਲ ਬੁਲਾਇਆ ਪੁੱਛਿਆ ਕਾਕਾ ਤੇਰਾ ਨਾਮ ਕੀ ਕਿੱਥੋਂ ਦਾ ਰਹਿਣ ਵਾਲਾ ਹੈ ਤਾਂ ਭਾਈ ਜੇਠਾ ਜੀ ਨੇ ਹੱਥ ਜੋੜੇ ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ ਪਾਤਸ਼ਾਹ ਨਾਮ ਜੇਠਾ ਹੈ ਲਾਹੌਰ ਦਾ ਰਹਿਣ ਵਾਲਾ

पानी दा रंग लाल देखिया ते कहन लगे बेटा पानी अज पानी दा रंग

ਚੌਂਕੀ ਦਾ ਪਾਵਾ ਟੁੱਟ ਗਿਆ ਤੇ ਮੈਂ ਆਪਣਾ ਪੈਰ ਥੱਲੇ ਦੇ ਦਿੱਤਾ ਕਿ ਮਤਾ ਆਪ ਜੀ ਦਾ ਧਿਆਨ ਨਾ ਭੰਗ ਹੋ ਜਾਏ ਤੇ ਮੇਰੇ ਪੈਰ ਦੇ ਵਿੱਚੋਂ ਇਹ ਖੂਨ ਨਿਕਲ ਰਿਹਾ ਹੈ ਜਿਹਦੇ ਨਾਲ ਪਾਣੀ ਦਾ ਰੰਗ ਲਾਲ ਹੋ ਗਿਆ। ਤਾਂ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਬੇਟਾ ਪਾਣੀ ਮੰਗ ਤੈਨੂੰ ਕੀ ਚਾਹੀਦਾ? ਕਿਹਾ ਪਿਤਾ ਜੀ ਆਪ ਦਾ ਦਿੱਤਾ ਬਹੁਤ ਕੁਛ ਹੈ, ਉਸ ਅਕਾਲ ਪੁਰਖ ਦਾ ਦਿੱਤਾ ਬਹੁਤ ਕੁਛ ਹੈ, ਕਿਸੇ ਚੀਜ਼ ਦੀ ਇੱਛਾ ਨਹੀਂ। ਮਹਾਂਪੁਰਸ਼ਾਂ ਦੇ ਤਿੰਨ ਬਚਨ ਹੁੰਦੇ ਨੇ। ਤੀਸਰੀ ਵਾਰੀ ਕਿਹਾ ਬੇਟਾ ਕੁਝ ਮੰਗੋ, ਬੜੇ ਪ੍ਰਸੰਨ ਹਾਂ। ਤਾਂ ਪਾਨੀ ਜੀ ਨੇ ਕਿਹਾ ਪਿਤਾ ਜੀ ਜੇ ਤੁਠੇ ਹੋ ਤਾਂ ਇਹ ਵਰ ਦਿਓ ਕਿ ਇਹ ਘਰ ਦੀ ਗੱਦੀ ਘਰ ਵਿਚ ਰਹੇ। ਤਾਂ ਗੁਰੂ ਸਾਹਿਬਾਂ ਨੇ ਕਿਹਾ ਇਹ ਚੀਜ਼ ਮਿਲ ਤਾਂ ਜਾਏਗੀ ਪਰ ਇਹਦੇ ਵਾਸਤੇ ਦੇਣਾ ਬਹੁਤ ਕੁਛ ਪਵੇਗਾ, ਸਾਰਾ ਸਰਬੰਸ ਵਾਰਨਾ ਪਵੇਗਾ। ਅਗਰ ਮਨਜ਼ੂਰ ਹੈ ਤਾਂ ਇਹ ਜੋਤ ਇਹ ਗੁਰਗੱਦੀ ਘਰ ਵਿਚ ਰਹਿ ਸਕਦੀ। ਕਿਹਾ ਪਿਤਾ ਜੀ ਜੋ ਮਰਜ਼ੀ ਹੋ ਜਾਏ ਮੈਂ ਸਭ ਕੁਛ ਕੁਰਬਾਨ ਕਰ ਦਿਆਂਗੀ, ਪਰ ਇਹ ਸਾਧ ਸੰਗਤ ਦੀ ਸੇਵਾ ਇਹ ਸਾਡੇ ਪਰਿਵਾਰ ਦੇ ਕੋਲ ਰਹੇ। ਤਾਂ ਉਸ ਵਕਤ ਗੁਰੂ ਸਾਹਿਬਾਂ ਨੇ ਕਿਹਾ ਕਿ ਬੇਟਾ ਦੇਖ ਲਓ ਤੱਤੀਆਂ ਲੋਹਾਂ ਤੇ ਬਹਿਣਾ ਪਏਗਾ, ਸਿਰਾਂ ਤੇ ਗਰਮ ਰੇਤੇ ਪਵਾਉਣੇ ਪੈਣਗੇ, ਕਿਧਰੇ ਸਿਰ ਵੀ ਕਟਾਉਣਾ ਪਏਗਾ, ਕਿਧਰੇ ਬੱਚੇ ਨੀਹਾਂ ਵਿੱਚ ਚਿਣਵਾਉਣੇ ਪੈਣਗੇ, ਕਿਧਰੇ ਉਨ੍ਹਾਂ ਦੀਆਂ ਛਾਤੀਆਂ ਗੋਲੀਆਂ ਤੀਰਾਂ ਦੇ ਨਾਲ ਛਲਨੀ ਕਰਵਾ

ਉਸ ਮੱਸਾ ਰੰਗੜ ਦਾ ਸਿਰ ਵੱਢ ਕੇ ਨੇਜਿਆਂ ਤੇ ਟੰਗ ਕੇ ਪਰੇ ਪਹਿਰੇ ਵਿਚੋਂ ਨਿਕਲ ਕੇ ਤੇ ਖਾਲਸੇ ਦੇ ਕੋਲ ਜਾ ਪਹੁੰਚੇ ਨੇ ਤੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਫਿਰ ਇਕ ਸਮਾਂ ਆਇਆ, ਦਰਬਾਰ ਸਾਹਿਬ ਨੂੰ ਫਿਰ ਘੇਰਿਆ ਗਿਆ, ਫਿਰ ਬਰਬਾਦੀ ਕੀਤੀ।

ਤਨਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ। ਜੋ ਕਿਛ ਕਰੇ ਸੋ ਮਨ ਮੇਰੇ ਮਿੱਠਾ, ਤਾਂ ਇਹ ਅਚਰਜ ਨੈਣੋ ਡਿੱਠਾ। ਜਦੋਂ ਐਸੀ ਦਸ਼ਾ ਸੀ ਨਾ, ਇੱਕ ਮਹਾਂਪੁਰਸ਼ ਕਹਿੰਦੇ ਉਦੋਂ ਅਕਾਲ ਪੁਰਖ ਨੇ ਦਰਸ਼ਨ ਦਿੱਤੇ ਮਹਾਰਾਜ ਨੂੰ, ਕਹਿੰਦੇ ਗੋਬਿੰਦ ਸਿੰਘ ਬੇਟਾ, ਕਿਉਂਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੁੱਤਰ ਬਣਾ ਕੇ ਜੋ ਭੇਜਿਆ ਸੀ ਜੀ। ਕਹਿੰਦੇ ਬੇਟਾ ਗੋਬਿੰਦ ਸਿੰਘ, ਤੂੰ ਇਮਤਿਹਾਨਾਂ ਵਿੱਚੋਂ ਪਾਸ ਹੋ ਗਿਆ ਹੈ। ਪਿਆਰ ਨਾਲ ਆਖੋ ਸਤਨਾਮ ਸਿੰਘ। ਮੈਂ ਪ੍ਰਸੰਨ ਹਾਂ, ਮੈਂ ਖੁਸ਼ ਹਾਂ, ਤੇ ਕੁਝ ਮੰਗ ਲੈ। ਅਨੰਦਪੁਰ ਚਾਹੀਦਾ ਨਾ ਜੀ, ਪੁੱਤਰ ਚਾਹੀਦਾ, ਕੁਝ ਨਹੀਂ ਚਾਹੀਦਾ, ਤੇ ਕੀ ਚਾਹੀਦਾ? ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਨੂੰ ਕਹਿੰਦੇ ਨੇ, ਜੇ ਤਰੁੱਠੇ ਹੋ, ਮੇਰਾ ਦੇ ਘਰ ਵਿੱਚ ਆਏ ਹੋ, ਜੇ ਬਖਸ਼ਾਂ ਦੇ ਘਰ ਵਿੱਚ ਆਏ ਹੋ ਨਾ, ਤਾਂ ਇਹ ਚੀਜ਼ ਦਿਓ ਜੀ।

ਸ਼ੁਭ ਕਰਮਨ ਤੇ ਕਬਹੁ ਨਾ ਡਰੋ। ਭਲਾ ਕਰਮ ਕਿਹੜਾ ਹੈ? ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਉਚਰੋ, ਜਬ ਆਪ ਕੀ ਔਜ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਸ਼ੁਭ ਕਰਮ ਇੱਕ ਦਫਾ ਦਾ ਜ਼ਿਕਰ ਹੈ। ਅਨੰਦਪੁਰ ਸਾਹਿਬ ਵਿੱਚ ਦੀਵਾਨ ਸਜਿਆ ਹੋਇਆ, ਸਾਹਿਬ ਸੱਚੇ ਪਾਤਸ਼ਾਹ ਸੁਸ਼ੋਭਿਤ ਹਨ, ਸੰਗਤਾਂ ਵਿੱਚ ਰੱਬੀ ਕੀਰਤਨ ਹੋ ਰਿਹਾ ਹੈ, ਸੰਗਤਾਂ ਆਨੰਦ ਮਾਣ ਰਹੀਆਂ ਹਨ। ਇੱਕ ਮਾਤਾ ਜੋ ਸੰਗਤਾਂ ਦੇ ਵਿੱਚ ਰੋਜ਼ ਆਉਣ ਵਾਲੀ ਹੈ, ਪਰ ਅੱਜ ਆਈ ਪਿੱਛੇ ਬੈਠ ਗਈ, ਪਰ ਰੋ ਰਹੀ, ਰੋਣ ਦੀ ਆਵਾਜ਼ ਆ ਰਹੀ ਉਸਦੀ। ਦੀਵਾਨ ਦੀ ਸਮਾਪਤੀ ਹੋਈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਕਟ ਬੈਠੇ ਸਿੰਘ ਨੂੰ ਕਹਿਣ ਲੱਗੇ, ਜਾਓ ਉਹ ਮਾਤਾ ਨੂੰ ਪੁੱਛੋ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੋਂ ਖੁਸ਼ੀਆਂ ਮਿਲਦੀਆਂ ਨੇ, ਪੁੱਛ ਕੇ ਆਓ ਜਾਂ ਬੁਲਾ ਕੇ ਲੈ ਕੇ ਆਓ, ਰੋਜ਼ ਆਉਣ ਵਾਲੇ ਨੇ ਤੇ ਰੋਜ਼ ਨਜ਼ਦੀਕ ਆ ਕੇ ਮੱਥਾ ਟੇਕ ਕੇ ਬੈਠਦੇ ਨੇ, ਅੱਜ ਪਿੱਛੇ ਬੈਠ ਰਹੇ ਨੇ ਤੇ ਰੋ ਰਹੇ ਨੇ। ਬੁਲਾਇਆ, ਸਤਿਕਾਰਯੋਗ ਮਾਤਾ ਜੀ ਆਏ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਕੀ ਗੱਲ ਹੈ, ਰੋ ਕਿਉਂ ਰਹੇ ਹੋ? ਇਹ ਗੁਰੂ ਨਾਨਕ ਦਾ ਘਰ ਬਖਸ਼ਾਂ ਦਾ ਘਰ ਹੈ, ਇੱਥੋਂ ਹਰ ਇੱਛਾ ਪੂਰਨ ਹੁੰਦੀ ਹੈ, ਕੀ ਗੱਲ ਹੈ? ਇਹ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਮੇਰਾ ਪੁੱਤਰ ਬਿਮਾਰ ਹੈ, ਕਈ ਦਿਨ ਹੋ ਗਏ ਉਸਨੂੰ ਬੁਖਾਰ ਹੈ, ਬੁਖਾਰ ਉਤਰ ਰਿਹਾ ਨਹੀਂ, ਉਤਰ ਨਹੀਂ ਰਿਹਾ, ਕਮਜ਼ੋਰੀ ਇਤਨੀ ਹੋ ਗਈ ਹੈ, ਚੱਲ ਫਿਰ ਨਹੀਂ ਸਕਦਾ, ਤੁਰ ਵੀ ਨਹੀਂ ਸਕਦਾ, ਮੰਜੀ ਤੋਂ ਨਹੀਂ ਉੱਠ ਰਿਹਾ। ਅੱਛਾ, ਗੁਰੂ ਨਾਨਕ ਦੇ ਘਰ ਆ ਗਈ ਹੈ, ਗੁਰੂ ਨਾਨਕ ਮਿਹਰ ਕਰਨਗੇ, ਰਾਜ਼ੀ ਹੋ ਜਾਏਗਾ, ਠੀਕ ਹੋ ਜਾਏਗਾ। ਤੇ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਰੋਣਾ ਇਸ ਗੱਲ ਦਾ ਨਹੀਂ ਕਿ ਉਸ ਨੂੰ ਬੁਖਾਰ ਹੈ, ਧਿਆਨ ਦੇਣਾ, ਮੇਰੇ ਪਤੀ ਜੰਗ ਵਿੱਚ ਸ਼ਹੀਦ ਹੋ ਗਏ, ਮੈਂ ਰੋਈ ਨਹੀਂ, ਮੇਰਾ ਵੱਡਾ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਰੋਣਾ ਨਹੀਂ ਆਇਆ, ਉਸ ਤੋਂ ਛੋਟਾ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਰੋਣਾ ਨਹੀਂ ਆਇਆ, ਮੇਰੀ ਅੱਖਾਂ ਵਿੱਚੋਂ ਹੰਝੂ ਨਹੀਂ ਆਏ, ਇਹ ਤੀਸਰਾ ਪੁੱਤਰ ਬੁਖਾਰ ਹੈ, ਕਮਜ਼ੋਰੀ ਆ ਗਈ ਹੈ, ਕਈ ਦਿਨਾਂ ਤੋਂ ਬੁਖਾਰ ਹੈ, ਸੋਚਿਆ ਸੀ ਹਟ ਜਾਏਗਾ, ਪਰ ਇਤਨੀ ਕਮਜ਼ੋਰੀ, ਬਹੁਤ ਕਮਜ਼ੋਰੀ ਹੋ ਗਈ ਹੈ, ਤੇ ਮੈਂ ਸੋਚਦੀ ਹਾਂ ਉਹ ਗੁਰੂ ਵਾਲਾ ਨਹੀਂ ਬਣਿਆ, ਕਿਤੇ ਇਸੇ ਤਰ੍ਹਾਂ ਇਸ ਸੰਸਾਰ ਤੋਂ ਨਾ ਚਲੇ ਜਾਏ, ਅੰਮ੍ਰਿਤ ਨਹੀਂ ਛਕਿਆ ਉਸਨੇ, ਪਿਆਰ ਨਾ ਆਖੋ ਸਤਨਾਮ ਸ੍ਰੀ ਵਾਹ, ਧੰਨ ਹੈ ਉਹ ਮਾਂ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਭਲਾ ਕਰਮ ਸੋਚ ਰਹੀ ਹੈ, ਭਲਾ ਸੋਚ ਰਹੀ ਹੈ, ਚੰਗੀ ਸੋਚ ਹੈ ਉਸਦੀ, ਉਹ ਕਹਿੰਦੀ ਹੈ ਗੁਰੂ ਵਾਲਾ ਬਣਨ ਤੋਂ ਬਿਨਾਂ ਹੀ ਨਾ ਇਸ ਸੰਸਾਰ ਤੋਂ ਕੂਚ ਕਰ ਜਾਏ, ਬੁਖਾਰ ਦੀ ਇਸ ਕਰਕੇ ਚਿੰਤਾ ਹੈ। ਤਾਂ ਸਾਧ ਸੰਗਤ ਜੀ, ਗੁਰੂ ਨੇ ਅਸੀਸਾਂ ਦਿੱਤੀਆਂ, ਤਸੱਲੀ ਦਿੱਤੀ, ਇਹ ਮਾਤਾ ਕਰ ਗਈ ਤੇ ਪੁੱਤਰ ਉੱਠ ਕੇ ਬੈਠਾ ਸੀ। ਮਾਤਾ ਜੀ ਕਿੱਧਰ ਚਲੇ ਗਏ ਸੀ? ਇੱਥੇ ਗੁਰੂ ਸਾਹਿਬ ਆਏ ਸਨ, ਮੈਨੂੰ ਆਪ ਜਲ ਛਕਾ ਕੇ ਗਏ ਹਨ, ਮੈਂ ਉਦੋਂ ਦਾ ਠੀਕ ਹਾਂ। ਉਸ ਤੋਂ ਥੋੜੇ ਦਿਨਾਂ ਬਾਅਦ ਹੀ ਇਸ ਮਾਤਾ ਨੇ ਇਸ ਬੱਚੇ ਨੂੰ ਗੁਰੂ ਸਾਹਿਬ ਕੋਲ ਲਿਜਾ ਕੇ ਅੰਮ੍ਰਿਤਪਾਨ ਕਰਾਇਆ। ਸਰਸਾ ਦੇ ਕੰਢੇ ਜਦੋਂ ਜੰਗ ਹੋਈ ਨਾ ਜੀ, ਸਾਹਿਬਜ਼ਾਦਿਆਂ ਦੀ ਰੱਖਿਆ ਕਰਦਾ ਹੋਇਆ ਇਹ ਸ਼ਹੀਦ ਹੋਇਆ। ਇਸ ਦਾ ਪੁਰਾਣਾ ਨਾਂ ਪ੍ਰਤਾਪਾ ਸੀ ਤੇ ਅੰਮ੍ਰਿਤ ਛੱਕ ਕੇ ਪ੍ਰਤਾਪ ਸਿੰਘ ਬਣੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਹੈ ਉਹ ਮਾਂ ਜੋ ਅੱਜ ਦੇ ਸਮੇਂ ਵਿੱਚ ਵੀ ਇਹ ਸੋਚੇ ਕਿ ਮੇਰੇ ਬੱਚੇ ਗੁਰੂ ਵਾਲੇ ਬਣ, ਕਿਉਂਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸੁਧ, ਗੁਰੂ ਬਿਨ ਮੁਕਤ ਨਾ ਪਾਵੇ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਜੇ ਸੌ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ, ਗੁਰਬਿਨ ਘੋਰ ਅੰਧਾਰ। ਤੋ ਇਹ ਸੋਚਣੀ, ਚੰਗੀ ਸੋਚਣੀ ਹੈ,
ਭਲਾ ਸੋਚਣੀ ਹੈ ਤਾਂ ਗਿਆਨੀ ਜੀ ਗਿਆਨੀ ਮਲਕੀਤ ਸਿੰਘ ਜੀ ਕਹਿੰਦੇ ਸਨ ਕੀਰਤਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹਾਂ। ਅੰਮ੍ਰਿਤ ਦੀ ਗੱਲ ਵੀ ਕਰਨੀ ਹੈ, ਦੇਹ ਸਿਵਾ ਬਰ ਮੋਹੇ ਇਹ ਸ਼ਬਦ ਵੀ ਪੜ੍ਹਨਾ ਹੈ ਤੇ ਲੰਗਰ ਦੀ ਸੇਵਾ ਇੱਕ ਮਾਤਾ ਜੀ ਵੱਲੋਂ ਹੈ, ਇੱਕ ਪਰਿਵਾਰ ਵੱਲੋਂ ਹੈ, ਉਹ ਕਿਸੇ ਦੀ ਯਾਦ ਵਿੱਚ ਕਰ ਰਹੇ ਨੇ ਤੇ ਕਰਨੀਆਂ ਵੀ, ਇਹ ਸਾਰੀਆਂ ਗੱਲਾਂ ਟਾਈਮ ਦੇ ਵਿੱਚ ਹਨ। ਤੋ ਇਸ ਸਮੇਂ ਦੇ ਵਿੱਚ ਜਿੰਨੀ ਸੇਵਾ ਕਰ ਸਕੇ ਹਾਂ ਪ੍ਰਵਾਨ ਕਰਨੀ ਆਓ, ਇਹਨਾਂ ਤੁਕਾਂ ਨਾਲ ਫਿਰ ਜੁੜਨ ਦਾ ਯਤਨ ਕਰੀਏ। ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋ ਉਚਰੋ।

ਭਾਈ ਗੁਰਦਾਸ ਜੀ ਨੇ ਸਿੱਖ ਦੀ ਜੋ ਪਹਿਚਾਣ ਦੱਸੀ ਹੈ ਜੋ ਸਿੱਖ ਦਾ ਸਰੂਪ ਦੱਸਿਆ ਹੈ ਜੋ ਸਿੱਖ ਦੇ ਕਰਮ ਦੱਸੇ ਨੇ ਭਾਈ ਗੁਰਦਾਸ ਕਹਿੰਦੇ ਨੇ ਸਿੱਖ ਦਾ ਕਰਮ ਗੁਰ ਫਰਮਾਏ ਗੁਰਸਿੱਖ ਕਰਨਾ ਸਿਰਫ ਇਤਨਾ ਹੀ ਹੈ ਜੋ ਸਤਿਗੁਰੂ ਆਪਣੇ ਮੁਖ ਤੋਂ ਕਹਿਣ ਉਸਨੂੰ ਹੀ ਕਮਾਉਣਾ ਹੈ। ਸ਼ਾਇਦ ਇਹ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਦੇ ਉਹਨਾਂ ਹੀ ਮੁਬਾਰਕ ਸ਼ਬਦਾਂ ਦੀ ਵਿਆਖਿਆ ਹੈ ਕਿ ਜੋ ਗੁਰ ਕਹੈ ਸੋਈ ਭਲ ਮਾਨੋ। ਗੁਰੂ ਦੇ ਕਹੇ ਨੂੰ ਹਮੇਸ਼ਾ ਆਪਣੇ ਜੀਵਨ ਆਪਣੀ ਜ਼ਿੰਦਗੀ ਵਾਸਤੇ ਭਲਾ ਕਰਕੇ ਮੰਨਣਾ ਹੈ। ਸਤਿਗੁਰੂ ਦੀ ਬਾਣੀ ਦੇ ਅੰਦਰ ਗੁਰ ਕਹਿਆ ਸਾਕਾਰ ਕਮਾਵੋ ਦੀ ਸਾਨੂੰ ਸ਼ਿਕਸ਼ਾ ਦ੍ਰਿੜ ਕਰਾਈ ਗਈ ਹੈ। ਕਿਉਂਕਿ ਗੁਰੂ ਦੇ ਬਚਨਾਂ ਨੂੰ ਹੀ ਅਸਲ ਵਿੱਚ ਸਤਿਗੁਰੂ ਦੀ ਬਾਣੀ ਦੇ ਅੰਦਰੋਂ ਸਾਨੂੰ ਸਮਝ ਆਉਂਦੀ ਹੈ ਕਿ ਗੁਰੂ ਦੀ ਸੰਗਿਆ ਪ੍ਰਾਪਤ ਹੈ। ਇਸ ਗੁਰੂ ਦੇ ਘਰ ਵਿੱਚ ਸਰੀਰ ਨੂੰ ਜਾਂ ਤਸਵੀਰ ਨੂੰ ਗੁਰੂ ਤਸਲੀਮ ਨਹੀਂ ਕੀਤਾ ਗਿਆ। ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਸਿੱਧਾਂ ਨੂੰ ਇਹ ਜਵਾਬ ਦਿੱਤਾ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇੱਥੇ ਬਾਣੀ ਗੁਰੂ ਗੁਰੂ ਹੈ ਬਾਣੀ ਦਾ ਸਾਨੂੰ ਬਾਰ ਬਾਰ ਸਤਿਗੁਰ ਬਚਨ ਬਚਨ ਹੈ ਸਤਿਗੁਰ ਦਾ ਸਾਨੂੰ ਸਤਿਗੁਰੂ ਜੀ ਮਾਰਗ ਦ੍ਰਿੜ ਕਰਾਉਂਦੇ ਨੇ। ਜਦੋਂ ਅਸੀਂ ਬਾਣੀ ਗੁਰੂ ਗੁਰੂ ਹੈ ਬਾਣੀ ਨੂੰ ਅਸੀਂ ਸਰਵਣ ਕਰਦੇ ਹਾਂ ਔਰ ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਨੂੰ ਆਪਣੇ ਗੁਰੂ ਦੇ ਸਰੂਪ ਵਿੱਚ ਜਦੋਂ ਅਸੀਂ ਤਸਲੀਮ ਕਰਦੇ ਹਾਂ ਫਿਰ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਬਚਨ ਹੈ, ਗੁਰੂ ਸ਼ਬਦ ਹੈ, ਗੁਰੂ ਬਾਣੀ ਹੈ। ਗੁਰੂ ਦੀ ਬਾਣੀ ਹੀ ਅਸਲ ਵਿੱਚ ਸਾਡੇ ਵਾਸਤੇ ਗਿਆਨ ਦਾ ਆਨੰਦ ਦਾ ਸੋਮ ਹੈ। ਸ਼ਾਇਦ ਇਹੋ ਹੀ ਕਾਰਨ ਸੀ ਕਿ ਇਸ ਘਰ ਦੇ ਅੰਦਰ ਗੁਰੂ ਦੇ ਬਚਨਾਂ ਨੂੰ ਮੰਨਣ ਦੀ, ਗੁਰੂ ਦੇ ਬਚਨਾਂ ਨੂੰ ਕਮਾਉਣ ਦੀ, ਗੁਰੂ ਕੇ ਬਚਨਾਂ ਵਿੱਚ ਹੁਕਮੀ ਬੰਦੇ ਹੋਣ ਦੀ ਇਹ ਸਾਰੀ ਅਚਰਜ ਖੇਡ ਵਰਤਦੀ ਹੈ। ਕਿਉਂਕਿ ਗੁਰੂ ਪਿਤਾ ਮਹਾਰਾਜ ਨੇ ਅਨੇਕਾਂ ਵਾਰ ਬਾਣੀ ਵਿੱਚ ਆਪਣੇ ਆਪ ਨੂੰ ਵੀ ਬਿਲਕੁਲ ਮਨਫੀ ਕੀਤਾ ਹੈ। ਇਹ ਜਿਹੜੀ ਅਸੀਂ ਸ਼ਬਦਾਂ ਦੀ ਵਿਆਖਿਆ ਸੁਣਦੇ ਹਾਂ ਜਾਂ ਅਸੀਂ ਕਿਸੇ ਕੋਲੋਂ ਕੀਰਤਨ ਸੁਣਦੇ ਹਾਂ ਜਾਂ ਅਸੀਂ ਪਾਠ ਸੁਣਦੇ ਹਾਂ, ਸਾਨੂੰ ਇਸ ਭੁਲੇਖੇ ਵਿੱਚ ਕਦੇ ਨਹੀਂ ਪੈਣਾ ਚਾਹੀਦਾ ਕਿ ਗਲਤ

भाई साहब कह के गए ने, नहीं मैं हूं परम पुरख को दासा। गुरु कलगीधर कहंदा है किसे मेरे वर्गे अदने प्रचारक ते इस गल नूं लागू ना कर लेना। गुरु कलगीधर पिता महाराज ने आप आख्या मैं ते दास हां भाई, परमात्मा मैं नहीं हां। और सतगुरु जी ने सानू पूजा अकाल की, परचा शब्द का, दीदार खालसे का, यह गुरु कलगीधर पिता ने सानू उपदेश दिता है। पर असी हौली हौली सहजे सहजे असी अकाल की पूजा तो गुरु ग्रंथ साहब की पूजा तक सीमित हो गए। मैनू खिमा कर देना, असी नरोल गुरुद्वारे गुरु ग्रंथ साहब के एक पुजारी के रूप में आने हैं। शायद यही कारण है कि साडा आना कुछ समगरी नाल जुड़ गया कि एक इनिया क वस्तों के नाल असी गुरुद्वारे जाने तो शोभनीक हाँ, जाने तो साडा जाना मुबारक है, जदों कि गुरु ग्रंथ साहब पिता महाराज का तो सानू हुक्म सी परचा शब्द का। हुण असी पूजा गुरु ग्रंथ साहब की करते हैं पर ज्ञान गुरु ग्रंथ साहब का नहीं लेंदे। इत्थे परचे का अर्थ इम्तिहान नहीं है, परचे का अर्थ पेपर जां एग्जाम नहीं है। महान कोश पढ़ लैना, पाइकान सिंह नाभा ने इसका अर्थ ज्ञान लिखे। ज्ञान असी हुण व्यक्तियों तो लैने हैं। जे एक गल सच है कि सतगुरु पिता गुरु नानक देव महाराज नूं सवाल किया गया, महाराज ये धरतियां कोई कहिंदा सत है, कोई कहिंदा 14 है, सतगुरु जी आकाश कोई सत कहिंदा है कोई 14 कहिंदा है, इन्हां दे विचों सच्चा कौन है, इन्हां दे विचों झूठा कौन है? सतगुरु पिता महाराज कहन लगे झूठा तो कोई नहीं है, सच्चे तो दोवे ही ने। तो सुनन वालिया नूं होर अचंबा हो गया भी यह किदां होया। सतगुरु पिता महाराज कहंदे ने जिसने सत वेखे ने उसने सत कहे ने, जिसने 14 वेखे ने उसने 14 कहे ने, बोलिया तो दोवां नहीं सच है। जे ये गल ठीक है कि आप अपनी बुद्ध है जेती बरणत पिन पिन तोहे तेती, जिनी जिनी किसी की बुद्ध है उसने परमात्मा नूं उस तरीके नाल बयान किया, इसे तरह गुरु नानक पिता महाराज के घर विच भी असी वेखदे हां कि अनेकां ही साखियां जदों असी वक् वक् प्रचारकां दे कोलों सुनदे हां, साखी उही हुंदी है, हर सुनाउण दा ढंग अपने अपने तरीके नाल हुंदा है। अज नतीजा की है कि जदों असी व्यक्तियां दे ज्ञान ते आके रुक गए ते साडी सिखी दा स्वरूप यह बन गया कि जिन्ने सिख उन्नियां सिखियां, अलग अलग किस्म की असां ने सिखी धारण कर ली है। जदों के इका बाणी एक गोर इको शब्द विचार, बाणी एक है गुरु एक है, इस शब्द का सिद्धांत एक है, सरोवर पंगत अमृत सब एक सी। पर जदों असी वख वख तरीकियां नाल असी गुरु ग्रंथ साहब पिता महाराज दे कोलों परचा शब्द का नहीं प्राप्त किया तो फिर जिस जिस तरीके नाल किसे नूं गल समझ आई उन्हें उसे तरीके नाल सानू समझाई है, असी उसे तरीके नाल उसनूं संभाल के बैठ गए। मैं बिने करनी चाहना तुहाडी अरदास दे विच तीन तरीके दे ये अलग अलग पाठ ने। पहला है गुरु ग्रंथ साहब दे बारे, श्री गुरु ग्रंथ साहब जी दे बारे पाठ ए है कि दसां पातशाहियां दी जोत श्री गुरु ग्रंथ साहब जी दे पाठ दीदार दा ध्यान धर के बोलो जी वाहिगुरु।
ਅਸੀਂ ਕਹਿੰਦੇ ਜੀ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੱਖ ਰਹਿਤ ਮਰਿਆਦਾ ਚ ਲੈ ਲਓ, ਗੁਰਬਾਣੀ ਦੇ ਗੁਟਕੇ ਲੈ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਤਨਾ ਵੀ ਸਾਡੇ ਕੋਲ ਲਿਟਰੇਚਰ ਆਉਂਦਾ ਉਹਦੇ ਵਿੱਚ ਅਰਦਾਸ ਦਾ ਮੂਲ ਪਾਠ ਵੇਖ ਲਓ। ਉੱਥੇ ਦਰਸ਼ਨ ਦੀਦਾਰ ਨਹੀਂ ਹੈ, ਪਾਠ ਦੀਦਾਰ ਹੈ, ਕਿਉਂਕਿ ਸਾਡੀ ਬਾਣੀ ਗੁਰੂ ਹੈ। ਸੱਚਮੁੱਚ ਹੀ ਜਦੋਂ ਅਸੀਂ ਇਸ ਬਾਣੀ ਦਾ ਪਾਠ ਦੀਦਾਰ ਕਰਾਂਗੇ, ਦਰਸ਼ਨ ਦੀਦਾਰ ਨਹੀਂ। ਹੁਣ ਸਾਨੂੰ ਤਾਂ ਇਹ ਵੀ ਭਾਈ ਸਾਹਿਬ ਜੀ ਰੁਮਾਲਾ ਚੁੱਕ ਕੇ ਦਰਸ਼ਨ ਕਰਾ ਦਿਓ ਅਤੇ ਮੱਥਾ ਟੇਕਿਆ ਤਾਂ ਠੀਕ ਹੈ, ਸ਼ੁਕਰ ਹੈ। ਪਰ ਜਦੋਂ ਅਸੀਂ ਇਹਦਾ ਪਾਠ ਦੀਦਾਰ ਕਰਾਂਗੇ ਫਿਰ ਸਾਨੂੰ ਸ਼ਾਇਦ ਇਹ ਗੱਲ ਪੁੱਛਣੀ ਨਹੀਂ ਪਏਗੀ ਕਿ ਭਾਈ ਸਾਹਿਬ ਜੀ ਇਹ ਗੱਲ ਗੁਰਬਾਣੀ ਵਿੱਚ ਲਿਖੀ ਵੀ ਹੈ ਜਾਂ ਕਿੱਥੇ ਲਿਖੀ ਹੈ ਜਾਂ ਕੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਦਰਜ ਹੈ। ਦੂਸਰਾ ਸਾਡੇ ਕੋਲ ਜਿਹੜਾ ਪਾਠ ਹੈ ਉਹ ਹੈ ਅੰਮ੍ਰਿਤਸਰ ਦੇ ਸੰਬੰਧ ਵਿੱਚ। ਜਦੋਂ ਅਸੀਂ ਇਹ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਅਸੀਂ ਕਹਿੰਦੇ ਦਰਸ਼ਨ ਇਸ਼ਨਾਨ, ਉੱਥੇ ਸਿਰਫ ਇਸ਼ਨਾਨ ਹੈ ਕਿਉਂਕਿ ਅੰਮ੍ਰਿਤਸਰ ਦਾ ਅਰਥ ਵੀ ਅੰਮ੍ਰਿਤ ਸਰੋਵਰ ਹੈ। ਜਿਹੜਾ ਅੰਮ੍ਰਿਤਸਰ ਜਿਹੜਾ ਪਿਆ ਹੈ ਨਾ, ਅੰਮ੍ਰਿਤ ਅੰਮ੍ਰਿਤ ਨੂੰ ਕਹਿੰਦੇ ਨੇ, ਸਰ ਜਿਹੜਾ ਉਹ ਤਲਾਬ ਨੂੰ ਕਹੀਦਾ, ਸਰੋਵਰ ਨੂੰ ਕਹੀਦਾ। ਜਿਹੜੀ ਧੰਨ ਗੁਰੂ ਰਾਮਦਾਸ ਨੇ ਇਹਦੀ ਨੀਂਹ ਰੱਖੀ ਹੈ ਉਹ ਸਰੋਵਰ ਤੋਂ ਰੱਖੀ ਹੈ। ਅਨਮਤਾਂ ਦੇ ਵਿੱਚ ਵਗਦੇ ਪਾਣੀ ਦੇ ਵਿੱਚ ਇਸ਼ਨਾਨ ਦੀ ਬੜੀ ਮਹਾਨਤਾ ਸੀ। ਧੰਨ ਗੁਰੂ ਰਾਮਦਾਸ ਨੇ ਖਲੋਤੇ ਪਾਣੀ ਦੇ ਵਿੱਚ ਚਾਰ ਵਰਣਾਂ ਦੇ, ਚਾਰ ਆਸ਼ਰਮਾਂ ਦੇ, ਚਾਰ ਚੱਕਾਂ ਦੇ ਆਏ ਲੋਕਾਂ ਨੂੰ ਇੱਕ ਥਾਂ ਤੇ ਇਸ਼ਨਾਨ ਕਰਨ ਦਾ ਇਹ ਵਿਧਾਨ ਬੰਨ ਕੇ ਦਿੱਤਾ। ਗੱਲ ਤਾਂ ਬੜੀ ਸਪਸ਼ਟ ਸੀ, ਵਗਦੇ ਪਾਣੀ ਵਿੱਚ ਜਾਤ ਕਾਇਮ ਰਹਿੰਦੀ ਸੀ ਕਿਉਂਕਿ ਜਿੱਧਰੋਂ ਪਾਣੀ ਆ ਰਿਹਾ ਉਧਰ ਬ੍ਰਾਹਮਣ ਇਸ਼ਨਾਨ ਕਰਦੇ ਨੇ, ਜਿੱਧਰ ਨੂੰ ਪਾਣੀ ਜਾ ਰਿਹਾ ਉਧਰ ਪਹਿਲਾਂ ਕਸ਼ਤਰੀ ਕਰਦੇ ਨੇ, ਜਿੱਧਰ ਅੱਗੇ ਫਿਰ ਜਾ ਰਿਹਾ ਉਧਰ ਅੱਗੇ ਵੈਸ਼ ਕਰਦੇ ਨੇ, ਸਭ ਤੋਂ ਅਖੀਰ ਵਿੱਚ ਜਾ ਕੇ ਸ਼ੂਦਰ ਕਰਦੇ ਸਨ। ਨਤੀਜਾ ਕੀ ਸੀ? ਬ੍ਰਾਹਮਣ ਬ੍ਰਾਹਮਣ ਸੀ, ਸ਼ੂਦਰ ਸ਼ੂਦਰ ਸੀ, ਵੈਸ਼ ਵੈਸ਼ ਸੀ, ਕਸ਼ਤਰੀ ਕਸ਼ਤਰੀ ਸੀ। ਪਰ ਗੁਰੂ ਨਾਨਕ ਦੇ ਘਰ ਵਿੱਚ ਐਸਾ ਨਹੀਂ ਸੀ। ਇੱਥੇ ਤਾਂ ਚਾਰ ਵਰਣ ਇੱਕ ਵਰਣ ਕਰਾਇਆ, ਇਹੀ ਗੱਲ ਭਾਈ ਗੁਰਦਾਸ ਕਹਿੰਦੇ ਨੇ ਨਾ। ਇਸ ਵਰਣ ਵੰਡ ਦੇ ਇਸ ਵਿਤਕਰੇ ਨੂੰ ਸਤਿਗੁਰੂ ਗੁਰੂ ਨਾਨਕ ਨੇ ਖਤਮ ਕਰ ਦਿੱਤਾ ਸੀ। ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਤੀਸਰਾ ਪਾਠ ਆਉਂਦਾ ਉਹ ਜਾ ਕੇ ਅਖੀਰ ਵਿੱਚ ਆਉਂਦਾ ਕਿ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਉੱਥੇ ਖੁੱਲ੍ਹੇ ਦਰਸ਼ਨ ਦੀਦਾਰ ਹੈ, ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਨਹੀਂ ਇਸ਼ਨਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਦੀਦਾਰ ਨਹੀਂ ਹੈ, ਪਾਠ ਦੀਦਾਰ ਹੈ। ਹੁਣ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰੀਏ, ਕਿਉਂਕਿ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਮੈਂ ਤਾਂ ਬਹੁਤ ਵਾਰੀ ਬਿਨੈ ਕਰਦਾ ਵੀ ਜੇ ਹੁਣ ਸਾਨੂੰ ਕੋਈ ਪੁੱਛ ਲਵੇ ਵੀ ਤੁਸੀਂ ਸਿੱਖ ਜੇ, ਕਿਉਂਕਿ ਸਿੱਖ ਅਸੀਂ ਪਿਤਾ ਕਰਕੇ ਨਹੀਂ ਹੈ, ਪਿਤਾ ਕਰਕੇ ਪੁੱਤਰ ਹੁੰਦਾ, ਗੁਰੂ ਕਰਕੇ ਸਿੱਖ ਹੁੰਦਾ, ਅਸੀਂ ਸਿੱਖ ਜਿਹੜੇ ਹਾਂ। ਪੁੱਤਰ ਬਾਬਾ ਸ਼੍ਰੀ ਚੰਦ ਹੈ, ਪੁੱਤਰ ਬਾਬਾ ਲਖਮੀ ਦਾਸ ਹੈ, ਭਾਈ ਲੈਣਾ ਪੁੱਤਰ ਨਹੀਂ ਹੈ, ਭਾਈ ਲੈਣਾ ਸਿੱਖ ਹੈ। ਜਦੋਂ ਅਸੀਂ ਗੁਰੂ ਦੇ ਰੂਪ ਵਿੱਚ ਪ੍ਰਵਾਨ ਕਰਦੇ ਹਾਂ ਤਾਂ ਅਸੀਂ ਸਿੱਖ ਹਾਂ। ਤੇ ਜੇ ਅਸੀਂ ਸਿੱਖ ਹੋ ਕੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਆਪਣੇ ਗੁਰੂ ਬਾਰੇ ਕੀ ਜਾਣਦੇ ਜੇ, ਤੇ ਇਹ ਸੱਚ ਹੈ ਕਿ ਅਸੀਂ ਬਿਲਕੁਲ ਨਹੀਂ ਜਾਣਦੇ। ਨਾ ਸਾਨੂੰ ਗੁਰੂ ਸਾਹਿਬ ਦੇ ਅੰਦਰ ਕਿੰਨੇ ਰਾਗ ਨੇ, ਕਿੰਨੇ ਗੁਰੂਆਂ ਦੀ ਬਾਣੀ ਹੈ, ਕਿੰਨੇ ਭਗਤਾਂ ਦੀ ਬਾਣੀ ਹੈ, ਕਿੰਨੇ ਭੱਟਾਂ ਦੀ ਬਾਣੀ ਹੈ, ਅਸੀਂ ਬਿਲਕੁਲ ਅਣਜਾਣ ਇਸ ਮਾਮਲੇ ਤੋਂ। ਇਹ ਤਾਂ ਗੁਰੂ ਦਾ ਬਾਹਰੀ ਸਰੂਪ ਹੈ ਨਾ। ਇਸ ਦੇ ਅੰਦਰ ਜੋ ਗੁਰਬਾਣੀ ਦੇ ਅੰਦਰ ਹੈ, ਜਿਸ ਤਰ੍ਹਾਂ ਭਾਈ ਜੇਠੇ ਨੇ ਪੁੱਛਿਆ ਸੀ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੂੰ, ਮਹਾਰਾਜ
ਜਦੋਂ ਅਸੀਂ ਬਾਣੀ ਪੜ੍ਹੀਏ ਤੁਸੀਂ ਸਾਨੂੰ ਹੁਕਮ ਕਰਦੇ ਜੇ ਤੇ ਸਾਨੂੰ ਕਿਸ ਗੱਲ ਦਾ ਖਿਆਲ ਰੱਖਣਾ ਚਾਹੀਦਾ? ਤੇ ਅੱਜ ਵਾਲਾ ਜਵਾਬ ਨਹੀਂ ਸੀ। ਅੱਜ ਦਾ ਜਵਾਬ ਤਾਂ ਇਹੋ ਹੀ ਹੈ ਕਿ ਕੁੰਭ ਦਾ ਖਿਆਲ ਰੱਖੋ, ਜੋਤ ਦਾ ਖਿਆਲ ਰੱਖੋ, ਨਲੀਏਰ ਦਾ ਖਿਆਲ ਰੱਖੋ, ਮੌਲੀ ਦਾ ਖਿਆਲ ਰੱਖੋ, ਲਾਲ ਕੱਪੜੇ ਦਾ ਖਿਆਲ ਰੱਖੋ, ਆਏ ਗਿਆ ਦਾ ਖਿਆਲ ਰੱਖੋ, ਚਾਹ ਪਾਣੀ ਦਾ ਖਿਆਲ ਰੱਖੋ, ਧੂਫ ਬੱਤੀ ਦਾ ਖਿਆਲ ਰੱਖੋ। ਇਹੀ ਹੈ ਨਾ। ਤੁਸੀਂ ਕਿਸੇ ਨੂੰ ਸਵਾਲ ਵੀ ਕਰਕੇ ਵੇਖ ਲਓ, ਬਈ ਤੁਸੀਂ ਪਾਠ ਰਖਾਇਆ ਤੇ ਤੁਸੀਂ ਸੁਣਦੇ ਕਿਉਂ ਨਹੀਂ? ਕਹਿੰਦੇ ਜੀ ਆਏ ਗਿਆ ਨੂੰ ਅਟੈਂਡ ਕਰਨਾ। ਤੇ ਜੇ ਉਹਨਾਂ ਨੂੰ ਤੁਸੀਂ ਦੂਜਾ ਸਵਾਲ ਕਰੋ ਵੀ ਜੇ ਤੁਸੀਂ ਆਏ ਗਿਆ ਨੂੰ ਅਟੈਂਡ ਕਰਨਾ ਸੀ ਤੇ ਫਿਰ ਤੁਸੀਂ ਪਾਠ ਕਿਉਂ ਰਖਾਇਆ? ਕਹਿੰਦੇ ਜੀ ਫਿਰ ਲੋਕਾਂ ਨੇ ਨਹੀਂ ਸੀ ਛੱਡਣਾ, ਵੀ ਚੰਗੇ ਸਿੱਖ ਨੇ, ਕਾਕੇ ਦਾ ਵਿਆਹ ਕਰ ਲਿਆ, ਪਾਠ ਤੇ ਕਰਾਇਆ ਨਹੀਂ ਇਹਨਾਂ ਨੇ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਕਹਿਣ ਲੱਗੇ ਕਿ ਜਦੋਂ ਬਾਣੀ ਪੜ੍ਹਨੀ ਹੈ ਖਿਆਲ ਸਿਰਫ ਇੰਨਾ ਹੀ ਰੱਖਣਾ ਹੈ ਕਿ ਕਿਆ ਗੁਰ ਕਹੇ ਕਰੇ ਹਮ ਕਹਾ। ਗੁਰੂ ਕੀ ਕਹਿੰਦਾ ਅਸੀਂ ਕੀ ਕਰਦੇ ਹਾਂ? ਭਾਈ ਸੁਸਾ ਸੀ ਨਾ, ਉਹ ਇੱਕ ਦਿਨ ਸੰਗਤ ਚ ਆ ਕੇ ਤੇ ਜਿੱਧਰ ਕੀਰਤਨ ਹੋ ਰਿਹਾ ਜਿੱਧਰ ਮਹਾਰਾਜ ਆਪ ਸੁਸ਼ੋਭਿਤ ਸਨ ਉਧਰ ਪਿੱਠ ਕਰਕੇ ਬਹਿ ਗਿਆ ਤੇ ਨਾਲ ਦੇ ਸਿੱਖਾਂ ਨੇ ਫੜ ਕੇ ਲਿਆ ਕੇ ਗੁਰੂ ਜੀ ਕੋਲ ਪੇਸ਼ ਕਰਤਾ, ਮਹਾਰਾਜ ਆ ਵੇਖੋ ਤੁਹਾਡੇ ਵੱਲ ਪਿੱਠ ਕਰਕੇ ਬੈਠੇ। ਤੇ ਸਤਿਗੁਰੂ ਜੀ ਨੇ ਪੁੱਛਿਆ ਕਿਉਂ ਭਾਈ ਸੁਥਰਿਆ? ਕਹਿਣ ਲੱਗਾ ਮਹਾਰਾਜ ਮੈਂ ਤੇ ਹੈਰਾਨ ਆ ਜਿਹੜੇ ਤੁਹਾਡੇ ਵੱਲ ਮੁੱਖ ਕਰਕੇ ਬੈਠੇ ਨੇ, ਮੇਰੇ ਵਿੱਚ ਤਾਂ ਸਮਰੱਥਾ ਨਹੀਂ ਹੈ ਕਿ ਇਹ ਤੁਹਾਡੀ ਗੁਰਬਾਣੀ ਦੇ ਗਿਆਨ ਦੇ ਜੋ ਸਾਡੇ ਮੁੱਖ ਦੇ ਉੱਪਰ ਥੱਪੜ ਪੈਂਦੇ ਨੇ, ਬਾਣੀ ਕੁਝ ਹੋਰ ਕਹਿੰਦੀ ਹੈ, ਸਾਡੇ ਕਰਮ ਕੁਝ ਹੋਰ ਨੇ, ਇਸੇ ਕਰਕੇ ਮੈਂ ਤੇ ਪਿੱਠ ਕਰਕੇ ਬੈਠਾ ਵੀ ਸਾਰੀਆਂ ਪਿੱਠ ਤੇ ਹੀ ਪੈ ਜਾਣ ਤਾਂ ਠੀਕ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਕੁਝ ਸਿੱਖ ਦੇ ਬਾਰੇ ਲਿਖਿਆ ਗਿਆ ਹੈ ਉਹ ਅੱਜ ਸਾਡੇ ਲਈ ਸਿਰਫ ਇੱਕ ਸਬਜ ਬਾਗ ਹੈ। ਸਾਡੇ ਵਾਸਤੇ ਤੇ ਉਹ ਗੱਲਾਂ ਜਿਹੜੀਆਂ ਨੇ ਉਹ ਪਹੁੰਚ ਤੋਂ ਪਰੇ ਨੇ। ਕਿੰਨੀਆਂ ਬਖਸ਼ਿਸ਼ਾਂ ਸਤਿਗੁਰੂ ਦੀ ਬਾਣੀ ਵਿੱਚ ਦਰਜ ਨੇ ਕਿ ਇਹਨਾਂ ਬਖਸ਼ਿਸ਼ਾਂ ਦਾ ਉਹ ਸਿੱਖ ਪਾਤਰ ਬਣਦਾ ਹੈ ਜਿਹੜਾ ਇਸ ਗੁਰਬਾਣੀ ਨਾਲ ਜੁੜਦਾ ਹੈ, ਜਿਹੜਾ ਇਸ ਗੁਰੂ ਨਾਲ ਜੁੜਦਾ ਹੈ, ਜਿਹੜਾ ਇਸ ਗੁਰੂ ਦੇ ਰਸਤੇ ਤੇ ਤੁਰਦਾ। ਤੇ ਮੈਂ ਤਾਂ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਜਿਹੜੇ ਗੁਰਦੁਆਰੇ ਆਉਂਦੇ ਹਾਂ, ਠੀਕ ਹੈ ਸਾਡੇ ਧੰਨ ਭਾਗ ਨੇ ਕਿ ਚਲੋ ਇਸ ਦੁਨੀਆਦਾਰੀ ਦੇ ਵਿੱਚੋਂ ਸਾਨੂੰ ਕੁਝ ਸਮਾਂ ਸਤਿਗੁਰੂ ਬਖਸ਼ਦੇ ਨੇ ਕਿ ਅਸੀਂ ਇੱਥੇ ਆਉਂਦੇ ਹਾਂ, ਪਰ ਸਾਡਾ ਇੱਕ ਫਰਜ਼ ਵੀ ਬਣਦਾ, ਉਹ ਇਹ ਹੈ ਕਿ ਸਾਨੂੰ ਹੀ ਵੇਖਣ ਤੋਂ ਬਾਅਦ ਇਸ ਗੁਰੂ ਪਿਤਾ ਮਹਾਰਾਜ ਦੇ ਪ੍ਰਤੀ ਇਸ ਸੰਸਾਰ ਦੇ ਲੋਕਾਂ ਨੇ ਸਮਰਪਣ ਹੋਣਾ ਹੈ। ਕੀ ਸਾਨੂੰ ਪਤਾ ਹੈ? ਭਾਈ ਲਹਿਣੇ ਨੂੰ ਗੁਰੂ ਨਾਨਕ ਨੇ ਮੱਥਾ ਟੇਕਿਆ ਸੀ, ਇਹ ਗੱਲ ਸਧਾਰਨ ਗੱਲ ਨਹੀਂ ਸੀ। ਉਹਦਾ ਇੱਕ ਮੂਲ ਮੈਂ ਤੁਹਾਨੂੰ ਮੁੱਢ ਥੋੜਾ ਜਿਹਾ ਦੱਸਣਾ ਚਾਹੁੰਦਾ। ਇੱਕ ਦਿਨ ਮੀਂਹ ਪਿਆ ਤੇ ਸਤਿਗੁਰੂ ਹਵੇਲੀ ਦੇ ਵਿੱਚ ਬਾਹਰ ਆਪਣਾ ਦਰਬਾਰ ਲਗਾਇਆ ਤੇ ਮੁੱਖ ਤੋਂ ਆ ਬਚਨ ਉਚਾਰਿਆ, ਕਹਿਣ ਲੱਗੇ ਵੀ ਬਾਲਣ ਤੇ ਸਾਰਾ ਹੀ ਭਿੱਜ ਗਿਆ ਤੇ ਲੰਗਰ ਵੀ ਤਿਆਰ ਹੋ ਸਕਣਾ ਕਠਿਨ ਹੈ, ਤੇ ਚਲੋ ਅੱਜ ਫਿਰ ਸਿੱਖਾਂ ਨੂੰ ਮਠਿਆਈ ਛਕਾਉਂਦੇ ਹਾਂ। ਕਹਿਣ ਲੱਗੇ ਆਪਣੇ ਪੁੱਤਰ ਨੂੰ ਬਾਬਾ ਸ਼੍ਰੀ ਚੰਦ ਨੂੰ, ਬਾਬਾ ਸ਼੍ਰੀ ਚੰਦ ਨੂੰ ਸੰਬੋਧਨ ਹੋ ਕੇ ਸਤਿਗੁਰੂ ਕਹਿੰਦੇ ਨੇ ਸ਼੍ਰੀ ਚੰਦ ਤੂੰ ਕਿੱਕਰ ਤੇ ਚੜ੍ਹ, ਹਲਾ ਇਸ ਨੂੰ ਮਠਿਆਈ ਡਿੱਗੇਗੀ। ਤੇ ਬਾਬਾ ਸ਼੍ਰੀ ਚੰਦ ਕਹਿਣ ਲੱਗੇ ਪਿਤਾ ਜੀ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਏ ਜੀ, ਵੀ ਭਲਾ ਕਿੱਕਰਾਂ ਤੋਂ ਮਠਿਆਈ ਡਿੱਗਦੀ ਹੈ, ਤੁੱਕੇ ਡਿੱਗਦੇ ਨੇ। ਸਤਿਗੁਰੂ ਬਾਬਾ ਲਖਮੀ ਚੰਦ ਨੂੰ ਕਹਿਣ ਲੱਗੇ ਪੁੱਤਰ ਤੂੰ ਉੱਠ। ਉਹ ਕਹਿਣ ਲੱਗਾ ਪਿਤਾ ਜੀ ਠੀਕ ਤੇ ਆਖਿਆ ਵੱਡੇ ਭਾਈ ਨੇ ਵੀ ਕਿੱਕਰਾਂ ਤੋਂ ਮਠਿਆਈ ਨਹੀਂ ਡਿੱਗਦੀ, ਤੁੱਕੇ ਡਿੱਗਦੇ ਨੇ। ਸਤਿਗੁਰੂ ਕਹਿਣ ਲੱਗੇ ਚਲੋ ਭਾਈ ਲੈਣਾ ਜੀ ਤੁਸੀਂ ਉੱਠ ਕੇ ਚੜੋ। ਭਾਈ ਲੈਣਾ ਉੱਠ ਕੇ ਕਿੱਕਰ ਵਾਲੇ ਪਾਸੇ ਨੂੰ ਤੁਰ ਪਏ। ਮਗਰੋਂ ਬਾਬਾ ਸ਼੍ਰੀ ਚੰਦ ਆਵਾਜ਼ ਮਾਰਦਾ ਲੈਣਿਆ ਤੂੰ ਸਾਡੇ ਨਾਲੋਂ ਜ਼ਿਆਦਾ ਸਿਆਣਾ, ਵੀ ਤੈਨੂੰ ਬਹੁਤਾ ਪਤਾ ਵੀ ਕਿੱਕਰ ਤੇ ਚੜਿਆ ਮਠਿਆਈ ਡਿੱਗਦੀ ਹੈ। ਬਾਬਾ ਸ਼੍ਰੀ ਚੰਦ ਨੂੰ ਕਹਿਣ ਲੱਗੇ ਭਾਈ ਲਹਿਣਾ ਜੀ ਬਾਬਾ ਜੀ ਇਹ ਗੱਲ ਮੈਨੂੰ ਕਿਉਂ ਪੁੱਛਦੇ ਜੇ ਤੁਸੀਂ, ਇਹ ਗੱਲ ਤੁਸੀਂ ਆਪਣੇ ਪਿਤਾ ਨੂੰ ਪੁੱਛੋ ਖਾਂ, ਮੈਂ ਤੇ ਸਿੱਖ ਹਾਂ, ਮੇਰਾ ਕੰਮ ਆ ਕਿੱਕਰ ਤੇ ਚੜ੍ਹਨਾ ਤੇ ਕਿੱਕਰ ਨੂੰ ਹਿਲਾਉਣਾ,
ਕਿੱਕਰ ਤੋਂ ਮਠਿਆਈ ਡਿੱਗਣੀ, ਤੁੱਕੇ ਡਿੱਗਣੇ, ਇਹ ਹੁਣ ਤੁਹਾਡੇ ਪਿਤਾ ਦਾ ਕੰਮ ਹੈ, ਮੇਰਾ ਕੰਮ ਨਹੀਂ ਹੈ। ਸ਼ਾਇਦ ਇਹੋ ਹੀ ਕਾਰਨ ਸੀ ਕਿ ਇੱਕ ਦਿਨ ਲੈਣੇ ਦੀ ਫਿਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਸੰਸਾਰ ਵਿੱਚ ਦੁਆਈ ਮੱਚ ਗਈ। ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਚੇਲੇ ਨੂੰ ਮੱਥਾ ਟੇਕ ਦਿੱਤਾ। ਇਹ ਗੱਲ ਕੇਵਲ ਕਰਤਾਰਪੁਰ ਵਿੱਚ ਨਾ ਰਹੀ, ਇਹ ਤਾਂ ਜੰਗਲ ਦੀ ਅੱਗ ਵਾਂਗੂ ਸੁਮੇਰ ਪਰਬਤ ਤੇ ਵੀ ਚਲੀ ਗਈ। ਸਾਰੇ ਸੰਸਾਰ ਦੇ ਵਿੱਚ ਇਹ ਗੱਲ ਤੁੰਮ ਗਈ ਕਿ ਗੁਰੂ ਨਾਨਕ ਨੇ ਆਪਣੇ ਸਿੱਖ ਨੂੰ ਮੱਥਾ ਟੇਕਿਆ। ਇਸ ਗੱਲ ਦਾ ਆਮ ਲੋਕਾਂ ਨਾਲੋਂ ਸਿੱਧਾ ਨੂੰ ਅਚੰਭਾ ਜ਼ਿਆਦਾ ਹੋਇਆ, ਕਿਉਂਕਿ ਜਿਨ੍ਹਾਂ ਕੋਲ ਕਰਾਮਾਤਾਂ ਸੀ, ਰਿਧੀਆਂ ਸੀ, ਵੱਡੀਆਂ ਉਮਰਾਂ ਸਨ, ਉਹ ਤੇ ਇਹ ਕਹਿਣ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਇਹ ਕੀ ਹੋਇਆ ਕਿ ਆਪਣੇ ਤੋਂ ਅੱਧੀ ਉਮਰ ਵਾਲੇ ਆਪਣੇ ਹੀ ਸਿੱਖ ਨੂੰ ਕਹਿੰਦੇ ਨਾਨਕ ਨੇ ਮੱਥਾ ਟੇਕ ਦਿੱਤਾ। ਪਰ ਸੱਚ ਇਹ ਸੀ, ਹੁਣ ਸਮਾਂ ਆਗਿਆ ਨਹੀਂ ਦਿੰਦਾ ਕਿ ਆਪਾਂ ਇਸ ਸਾਖੀ ਦੀ ਵੀ ਵਿਆਖਿਆ ਵਿੱਚ ਜਾਈਏ। ਗੁਰੂ ਨਾਨਕ ਨੇ ਮੱਥਾ ਇਸ

ਬਿਲੰਬਤ ਲਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਹਾਂ ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ, ਇਸ ਨੂੰ ਕਹਿੰਦੇ ਪੰਜਾਬੀ ਠੇਕਾ। ਜਦ ਇਸ ਨੂੰ ਥੋੜਾ ਜਿਹਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਹਾਂ। ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

ਦੇਰ ਦੀ ਧਰਤੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ। ਕਿਉਂ ਬਈ ਅੱਜ ਇਸ ਦਰਬਾਰ ਵਿੱਚ ਸੋਗ ਕਿਉਂ ਛਾਇਆ ਹੈ? ਸੰਗਤਾਂ ਨੀਵੀਂ ਪਾ ਕੇ ਬੈਠੀਆਂ ਨੇ, ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦੀਆਂ ਨੇ। ਕੀ ਗੱਲ? ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖ ਰਹੇ ਨੇ? ਅੱਜ ਸਾਨੂੰ ਸਰੀਰ ਕਰਕੇ ਸਦਾ ਵਾਸਤੇ ਵਿਛੋੜਾ ਦੇ ਰਹੇ? ਨਾ ਮਹਾਰਾਜ, ਇੰਜ ਨਾ ਕਰਨਾ। ਅਸੀਂ ਤੁਹਾਡੇ ਦਰਸ਼ਨ ਕਰ ਕਰਕੇ ਜਿਉਂਦੇ ਹਾਂ। ਆ ਤੱਕੋ ਸੰਗਤਾਂ ਵੱਲ ਕਿਵੇਂ ਹੰਝੂਆਂ ਦਾ ਮੀਂਹ ਵਰਸਾ ਰਹੀਆਂ ਨੇ? ਨਾ ਮਹਾਰਾਜ, ਅਸੀਂ ਇਹ ਵਿਛੋੜਾ ਸਹਾਰ ਨਹੀਂ ਸਕਾਂਗੇ। ਸੰਗਤਾਂ ਦਾ ਵੈਰਾਗ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਪੰਜਾਂ ਸਿੰਘਾਂ ਨੂੰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਿਲਾਰਿਆ। ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ। ਪੰਜ ਪੈਸੇ ਤੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕੀਤੀ। ਸਿੰਘ, ਅੱਜ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲਿਆ। ਅੱਜ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ ਹੋਏਗਾ, ਬਾਣੀ ਗੁਰੂ ਗੁਰੂ ਹੈ। ਬਾਣੀ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਜਿਹਨੇ ਮੇਰੇ ਸਰੀਰ ਕਰਕੇ ਦਰਸ਼ਨ ਕਰਨੇ ਹੋਣ, ਮੇਰੇ ਖਾਲਸੇ ਦਾ ਦਰਸ਼ਨ ਕਰੇ। ਜਿਹਨੇ ਮੇਰੇ ਨਾਲ ਵਚਨ ਕਰਨੇ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜ੍ਹੇ। ਮੇਰਾ ਖਾਲਸਾ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝਦਾ ਰਹੇਗਾ। ਇਹ ਆਪਣਾ ਧਰਮ ਵੀ ਬਚਾਏਗਾ, ਦੂਜਿਆਂ ਦਾ ਧਰਮ ਵੀ ਰੱਖੇਗਾ। ਹਮੇਸ਼ਾ ਹੀ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝੇਗਾ, ਸਰਬੱਤ ਦਾ ਭਲਾ ਕਰੇਗਾ। ਅੱਜ ਇਹ ਬਚਨ ਆਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਅਬਦਾਲੀ ਨੇ ਵਾਰ ਵਾਰ ਹਿੰਦੁਸਤਾਨ ਤੇ ਹਮਲਾ ਕੀਤਾ। ਹਮਲਾ ਕਰਦਾ ਹੈ, ਲੁੱਟ ਮਚਾ ਕੇ ਚਲਾ ਜਾਂਦਾ ਹੈ, ਤਬਾਹੀ ਕਰ ਜਾਂਦਾ ਹੈ। ਤੈਨੂੰ ਕੋਈ ਰੋਕਣ ਵਾਲਾ ਨਹੀਂ? ਹਾਂ ਬਈ, ਹੁਣ ਤੂੰ ਹਿੰਦੁਸਤਾਨ ਵਿੱਚ ਤਬਾਹੀ ਨਹੀਂ ਮਚਾ ਸਕਦਾ, ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੜ ਪਕੜਾਇਆ ਤੇ ਸਮਝਾਇਆ ਸੀ, ਸਰਬੱਤ ਦਾ ਭਲਾ ਕਰਨਾ ਹੈ, ਦੂਜਿਆਂ ਦਾ ਧਰਮ ਬਚਾਉਣਾ ਹੈ। ਆ ਇੱਕ ਦਿਨ ਫਿਰ ਚੌਥੀ ਵਾਰ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਹੈ। ਆਗਰਾ ਤੇ ਮਥੁਰਾ ਸ਼ਹਿਰਾਂ ਦੇ ਵਿੱਚ ਇਹਦੇ ਸਿਪਾਹੀਆਂ ਨੇ ਲੁੱਟ ਮਚਾ ਦਿੱਤੀ। ਮੰਦਰਾਂ ਵਿੱਚੋਂ ਕੀਮਤੀ ਜੇਵਰ ਚੁਰਾ ਲਏ। ਕਿੱਡਾ ਪਾਪੀ ਹੈ, ਭਗਵਾਨ ਦੀਆਂ ਮੂਰਤੀਆਂ ਤੋਂ ਵੀ ਮੁਕਟ ਲਾਈ ਜਾਂਦਾ, ਹੋਰ ਵੀ ਘੋਰ ਪਾਪ ਕਰਦਾ। ਘਰਾਂ ਵਿੱਚੋਂ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਨੌਜਵਾਨ ਬਹੁ ਬੀਬੀਆਂ ਨੂੰ ਵੀ, ਬੇਟੀਆਂ ਨੂੰ ਵੀ ਪਕੜ ਕੇ ਗੱਡਿਆਂ ਵਿੱਚ ਬਿਠਾ ਕੇ ਇਹਦੇ ਸਿਪਾਹੀ ਲੈ ਚੱਲੇ। ਸਤਸੰਗੀਓ, ਬੀਬੀਆਂ ਨੇ ਹਾਲ ਦੁਆਈ ਮਚਾਈ ਹੈ,
ਕਿਸੇ ਨੇ ਭਰਾ ਨੂੰ ਆਖਿਆ, ਵੀਰਾ ਮੈਂ ਤੈਨੂੰ ਲੱਕੜੀ ਵਧੇ ਸੀ। ਕਿਸੇ ਨੇ ਬਾਪ ਨੂੰ ਆਖਿਆ, ਬਾਵਲਾ ਮੈਨੂੰ ਰੱਖ ਲੈ। ਪਰ ਅਬਦਾਲੀ ਦੀਆਂ ਫੌਜਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕੀਮਤੀ ਸਮਾਨ ਤੇ ਬੀਬੀਆਂ ਨੂੰ ਬੱਚੀਆਂ ਨੂੰ ਗੱਡਿਆਂ ਤੇ ਲੱਦਿਆ ਤੁਰ ਪਿਆ ਹੈ। ਜਦੋਂ ਪੁੱਜਾ ਮਾਰਕੰਡਾ ਦਰਿਆ ਦੇ ਕੋਲ ਸ਼ਾਹਵਾਜ ਦੇ ਨੇੜੇ, ਇੱਥੇ ਜੰਗਲ ਦੇ ਵਿੱਚ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਕੁਝ ਸਿੰਘ ਜੰਗਲ ਵਿੱਚ ਬੈਠੇ ਨੇ, ਪ੍ਰਸ਼ਾਦਾ ਛਕਣ ਲੱਗੇ ਨੇ। ਦੋ ਸਿੰਘ ਪਾਣੀ ਲੈਣ ਵਾਸਤੇ ਗਏ ਨੇ। ਸਿੰਘਾਂ ਨੇ ਕੀ ਤੱਕਿਆ, ਬਈ ਆਹ ਗੱਡੇ ਤੇ ਕੀ ਜਾ ਰਿਹਾ ਹੈ, ਇੰਨੇ ਬੜੇ ਗੱਡੇ, ਧੂੜ ਉੱਡਦੀ ਜਾ ਰਹੀ ਹੈ, ਇਹ ਕੀ ਜਾ ਰਿਹਾ ਹੈ। ਇਹਨੇ ਨੂੰ ਇੱਕ ਬੀਬੀ ਨੇ ਸਿਰ ਤਾਂ ਚੁੱਕਿਆ ਤੇ ਸਿੰਘਾਂ ਵੱਲ ਦੇਖ ਕੇ ਹਾਲ ਦੁਆਈ ਮਚਾਈ, ਓਏ ਗੁਰੂ ਦੇ ਸਿੰਘੋ, ਤੁਹਾਨੂੰ ਗੁਰੂ ਦਾ ਵਾਸਤਾ, ਸਾਨੂੰ ਇਹਨਾਂ ਲਟੇਰਿਆਂ ਕੋਲੋਂ ਬਚਾ ਲਓ ਸਾਨੂੰ ਇਹਨਾਂ ਲਟੇਰਿਆਂ ਕੋਲੋਂ। ਸਿੰਘਾਂ ਨੇ ਇਸ ਬੀਬੀ ਦੀ ਆਵਾਜ਼ ਸੁਣੀ, ਸਮਝ ਗਏ ਨੇ, ਜਾ ਕੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਨੇ ਆਖਿਆ, ਖਾਲਸਾ ਜੀ, ਪ੍ਰਸ਼ਾਦਾ ਨਹੀਂ ਛਕਣਾ, ਸਾਡੇ ਲਈ ਪ੍ਰਸ਼ਾਦਾ ਛਕਣਾ ਹਰਾਮ ਹੈ। ਹਿੰਦੁਸਤਾਨ ਦੀ ਲਾਜ ਗੱਡਿਆਂ ਤੇ ਲੱਦੀ ਜਾ ਰਹੀ ਹੈ, ਤਾਂ ਪ੍ਰਸ਼ਾਦਾ ਛਕਾਂਗੇ ਜੇ ਅਸੀਂ ਇੱਜ਼ਤ ਬਚਾ ਲਵਾਂਗੇ। ਅੱਜ ਸੂਰਮਿਆਂ ਨੇ ਹੱਥਾਂ ਵਿੱਚ ਕਿਰਪਾਨਾਂ ਪਕੜੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਿਆ ਤੇ ਜੈਕਾਰਿਆਂ ਦੀ ਬੁਲੰਦ ਆਵਾਜ਼ ਦੇ ਵਿੱਚ ਅਬਦਾਲੀ ਦੀ ਫੌਜ ਤੇ ਹਮਲਾ ਕਰ ਦਿੱਤਾ ਹੈ।

ਇਹ ਮੁਗਲੀ ਫੌਜਾਂ ਨੱਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ, ਜ਼ਕਰੀਆ ਖਾਨ ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌਂ ਜਾਂਦੇ ਨੇ, ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ, ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ। ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਯੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ। ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ? ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ ਨੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ। ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇਹਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਪ ਦੇ। ਹੈਰਾਨ ਹੋਇਆ। ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ। ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ ਬਈ ਇਹ ਉਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ, ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੰਨੀਆਂ ਬਖਸ਼ਿਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ ਕੀ।

0: ਦੁਨੀਆਂ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ ਸੇਵਾ ਕਰੇ ਤਾਂ ਰਾਜ ਜੋਗੀ ਹੋ ਜਾਂਦਾ ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋਂ ਨਰਕ ਬਣ ਜਾਂਦਾ ਹੈ ਉਚਾਰਨ ਕਰੋ ਸ਼੍ਰੀ
1: ਵਾਹਿਗੁਰੂ
0: ਕਿਉਂਕਿ ਤਪੋ ਰਾਜ ਰਾਜੋਂ ਨਰਕ ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ ਸੈਸ਼ਨ ਜੱਜ ਬੜੇ ਵੱਡੇ ਅਫਸਰ ਆਇਆ ਕਰਦੇ ਸੀ ਮਹਾਰਾਜ ਕੋਈ ਸੁਮਤੀ ਬਖਸ਼ੋ ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ ਬਚਨ ਸੁਣੇ ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਮਹਾਰਾਜ ਮੈਨੂੰ ਸੁਮਤੀ ਬਖਸ਼ੋ ਬਾਬਾ ਜੀ ਕਹਿਣ ਲੱਗੇ ਭਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ ਜੱਜ ਦੀ ਕਲਮ ਫੜਾਈ ਹੈ ਇਹ ਕੋਈ ਥੋੜੀ ਗੱਲ ਨਹੀਂ ਜੀਵਾਂ ਦਾ ਇਨਸਾਫ ਕਰਦਾ ਤੂੰ ਤੇ ਜਦੋਂ ਇਨਸਾਫ ਕਰਨ ਲੱਗੇ ਨਾ ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ ਤਾਂ ਮਗਰ ਵੇਖ ਲਿਆ ਕਰ ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ ਉਹ ਮਾਲਕ ਵੇਖ ਰਿਹਾ ਹੁੰਦਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਯਾਦ ਰੱਖ ਤੂੰ ਵੀ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਹੈ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ ਤਾਂ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ ਸੱਚ ਦੇ ਰਾਹ ਤੇ ਚੱਲਣਾ ਜੀਆਂ ਤੇ ਦਇਆ ਕਰਨੀ ਹੈ ਭਲਾ ਕਰਨਾ ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਆਖਿਆ ਬਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ ਤੂੰ ਚਾਹੁੰਦਾ ਮੇਰਾ ਮੁੱਖ ਇੱਥੇ ਵੀ ਉਜਲਾ ਹੋਵੇ ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ ਵੇਖ ਲਿਆ ਕਰ ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ ਉਹ ਕੌਣ ਵੇਖ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਨੇ ਆਪਣੇ ਆਪ ਨੂੰ ਕਿਤਨੇ ਭਵ ਜਲਾਂ ਵਿੱਚ ਪਾਇਆ ਸਮਰੱਥ ਪੁਰਖ ਹੁੰਦੇ ਹੋਏ ਵੀ ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ ਪੰਡ ਉੱਪਰ ਹੀ ਚਲਦੀ ਰਹੀ ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ ਬਈ ਬਹਿ ਕੇ ਪੀਸੀ ਜਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਹੀ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ ਤੂੰ ਜਾਬਰ ਹੈ और याद रख तू रहम दी कलम नहीं वारिया, तेरे ते भी अकाल पुरख वाहेगुरु खुदा कदे रहम दी कलम ना वाहेगा। ता बादशाह दे नैन कटोरे बाहर आए ओ रब दे फकीरा, ओ रब दे रूप ओ खुदा दे रूप, मेरे ते रहम कर कृपा कर, मेरे ते दया कर, मैनू सीधे रस्ते पा दे। ता धन गुरु नानक पातशाह जी ने राज जोग करन लई कहा, आख्या जे तां प्रजा दी सेवा करदे रहोगे, सच दी किरत करदे रहोगे, तुहाडा राज अटल रहेगा, ते नहीं ते भाई फिर असी मोड़ लवांगे। उच्चारण करो श्री वाहेगुरु। जदों बादशाह औरंगजेब ने जुलम दी अत कर दित्ती, शरमद वर्गे फकीरां दा कतलेआम, धन गुरु तेग बहादुर साहब जी नूं शहीद करना, ते होर अनेका उगर पाप जदों कीते, ते फिर किथे है भाई अज? अज ओही बादशाह औरंगजेब दी कबर ते कोई दीवा जगाउण लई तैयार नहीं है। मुजावर बैठा हुंदा, कोई दो रुपए चार रुपए देवे तां अंदर जाके दर्शन करा देंदा, नहीं तां कहिंदा जदों मैं जांदा हां बादशाह औरंगजेब दी कबर ते मेरा अंदर जलन लग जांदा, ते जो देश कौम लई आपा वार गए, धन गुरु तेग बहादुर साहब जी दा अस्थान अज वेखो शीश गंज साहब, हर वेले जुगो जुग अटल जोत जग रही है। जो एक वेरा भी दर्शन कर लैंदा फिर घर नौ निध आवे ताए, सब थाई होए सहाय दी मोर लग जांदी है। जिन्हां ने भाई सच दे रस्ते ते चले, जिन्हां ने सच कमाया दुनिया विच, तो जो भी महापुरख अवतार संसार ते आउंदे हन, ओ दुनिया दा संसारी जीवां दा दर्द लैके आंदे हन। धन गुरु नानक पातशाह भी एक दर्द दा प्रगटावा कर रहे हन कि हे वाहिगुरु जगत जलंदा रख लै, अपनी कृपा धार, जित द्वारे उभरे तिते ले उबार। इतनी मार पई कुरला ने, इतनी मार होई

ਬਿਨ ਘੋਰ ਅੰਧਾ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ।